ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਕਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ

ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ

ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਕੀਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ

ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦ

ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋਸਾ ਕਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਦ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੋ ਸੰਤਹੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ

ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

0: ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਮੋਦੀ ਪਾਤਸ਼ਾਹ ਤਸਮੀਨ ਪ੍ਰਿਤਸਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਪਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੈ ਤਾਂ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇਈ ਚਲਾਈ ਤੇ ਵਾਹੀ ਦੇ ਕੇ ਡਿਟ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੀਆਂ ਚੜੇ ਆਰ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸੰਸਾ ਸੰਗ ਦਿਖਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਾਂ ਸਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ ਜਿਤ ਆਵਣ ਘਰ ਸਦਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਆਚਰਿਆ ਹੈ ਦੇਖ ਕੇ ਕਿ ਫਤਿਹ ਬਿੰਦਗੀ ਪੈਜ ਪੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਚੁਗ ਚੁਗ ਹਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਵਿੱਚ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਥ ਸਦਾ ਸਿਆਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥਾਂ ਨੂੰ ਛੋੜਿਆ ਗਿਆ ਹੈ ਉਹਨੇ ਗੁਰੇ ਦਰਸ਼ਨ ਦਾਰ ਤੇ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਿਆਂ ਦੇ ਆਸੇ ਗੁਰੂ ਸਰਤਾਰ ਪਿਤਾ ਜੀ ਹੋ ਮਰਤਾ ਮਰਤਾ ਜਗ ਬੂਹਾ ਮਰ ਬਣੇ ਜਾਣੇ ਕੋਏ ਐਸੀ ਮਰਨੀ ਜੋ ਮਰੇ ਹੋਰ ਨਾ ਮਰਨਾ ਪਿਤਾ ਜੀ ਹੋ ਭਾਈ ਮਨੀ ਸਿੰਘ ਜੀ ਪਾਤਸ਼ਾਹ ਜੀ ਜਿਹਨਾਂ ਨੇ ਸਾਡੇ ਵਾਸਤੇ ਗੁਰੂ ਆ ਪਵਿੱਤਰ ਗੁਰਬਾਣੀ ਗ੍ਰੰਥ ਸਾਹਿਬ ਜੀ ਦੇ ਆਪਦੇ ਚਰਨਾਂ ਦੇ ਸਤਿਕਾਰ ਨੂੰ ਕਾਇਮ ਰੱਖਦੇ ਹਾਂ ਪਿਤਾ ਜੀ ਗੁਰਬਾਣੀ ਦਿੱਤੀ ਚੀਜ਼ ਕੁਰਬਾਨ ਕੀਤੇ ਸਾਰੇ ਪਿਤਾ ਜੀ ਹੋ ਬਖਸ਼ਿਸ਼ ਕਰੋ ਉਹਨਾਂ ਦੀਆਂ ਇਸ ਦਸਾਹੇ ਮਾਰਗ ਨੂੰ ਇਹਨਾਂ ਦੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਲਿਤਾ ਜੀ ਖਾਲਸਾ ਪੰਥ ਨੂੰ ਸਮਾਜ ਦੇ ਨੌਜਵਾਨ ਪੀੜ੍ਹੀ ਕਿਰਪਾ ਕਰਤਾ ਹੈ ਉਹਨਾਂ ਦੇ ਸਾਹਿਬ ਮਾਰਗ ਅਪਣਾਉਣ ਵਾਸਤੇ ਚੱਲਣ ਵਾਸਤੇ ਗੁਰੂ ਮਹਾਰਾਜ ਬਾਰ ਵਿੱਚ ਤਾਕਤ ਬਖਸ਼ੋ ਭਾਵਨਾ ਹੀ ਦਾਤ ਬਖਸ਼ੋ ਅਤੇ ਪ੍ਰਾਰਥਨਾ ਦੀ ਕੁਰਬਾਨੀ ਨੂੰ ਸਦਾ ਯਾਦ ਕਰਦੇ ਲਿਤਾ ਅਸੀਂ ਗਿਰੀ ਨਾ ਆਪਣੇ ਪੰਥ ਵਾਸਤੇ ਕੁਝ ਕਰ ਸਕੀਏ ਕਿਰਪਾ ਕਰੋ ਬਖਸ਼ਿਸ਼ ਕਰੋ ਮਿਹਰ ਭਰਿਆ ਸਾਰਿਆਂ ਦੇ ਸਿਰ ਤੇ ਰੱਖੋ ਏਕਤਾ ਵਿਭਾਗ ਪਿਆ ਜੀ ਬਖਸ਼ਿਸ਼ ਕਰ ਗਰੀਬ ਰਾਜ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਖਾਲਸਾ ਸੰਬੰਧ ਦੀ ਏਕਤਾ ਵਾਸਤੇ ਪਿਆਰ ਵਾਸਤੇ ਚਾਢੀ ਕਲਾ ਵਾਸਤੇ ਰੱਖਿਆ ਕਰਨ ਵਾਸਤੇ ਗਰੀਬ ਰਾਜ ਹਮੇਸ਼ਾ ਬਲ ਬਖਸ਼ਿਸ਼ ਕਰਨ ਦੀ ਵਾਦਾ ਕਰੋ ਜੀ ਗਰੀਬ ਰਾਜ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਦਰਕਲਾਸ ਹੈ ਜਗ੍ਹਾ ਤਿਆਗ ਹਾਦਰ ਨੇ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਘ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਰਕਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ੀ ਕਰੋ ਜੀ ਮੈਨੂੰ ਆ ਕੇ ਪਾਗਲ ਦਰਕਾਰ ਜੀ ਹੋ ਆਪ ਦੀਆਂ ਬਖਸ਼ੀਆਂ ਦਾਤਾਂ ਚ ਲੰਗਰਾਂ ਚ ਤੁਰ ਸਵਾਰੀਆਂ ਪ੍ਰਬੰਧ ਕਰਨੀ ਦਰਦਾਰ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਲਾ ਬਖਸ਼ੋ ਅਸੀਂ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਨੂੰ ਅਸੀਂ ਬਾਤ ਕਰੋ ਜੀ ਨਿਵਾਸ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦਿੱਤੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਵਿਵਾਹ ਕਿਰਪਾ ਗੁਰੂ ਸੱਚੇ ਪਾਤਸ਼ਾਹ ਜੀ ਅਵਤਾਰ ਜੀ ਖਾਲਸਾ ਪੰਥ ਨੂੰ ਸਿੱਖ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ ਕਰਕੇ ਸਤਨਦਾਰ ਬਖਸ਼ੋ ਚਾਨਾ ਨਾ ਜੋੜੋ ਗੁਰਮਨ ਦੇ ਪਿਆਰ ਬਖਸ਼ੇ ਦਿੱਤਾ ਹਰ ਮੈਦਾਨ ਦੁਆਨ ਫਤਿਹ ਬਖਸ਼ਣ ਪੈਦਾ ਕਰੋ ਜੀ ਗਰੀਬ ਨਿਵਾਹ ਕਿਰਪਾ ਕਰੋ ਦੂਰ ਦੁਰਾਡੇ ਕਾਂਜ ਬੈਠੀਆਂ ਲਾਈਵ ਕਿੱਤਾ ਗੀਤ ਸ੍ਰਵਣ ਕਰੀਆਂ ਸਾਰੀਆਂ ਸਿਰ ਨਹੀਂ ਹਾਜ਼ਰੀਆਂ ਤੁਹਾਨੂੰ ਜੋ ਘੜੀਆਂ ਲੈ ਕੇ ਲਓ ਸਾਰਾ ਆਪਣੇ ਬਖਸ਼ੀ ਗਿਰੀ ਸੰਗਤ ਨੂੰ ਬਖਸ਼ੇ ਸੰਗਤਾਂ ਦੇ ਚਾਨਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਨੂੰ ਸਿੰਘ ਅਵਤਾਰ ਸੰਗਤਾਂ ਮਾਇਆ ਪੇਟਾ ਕਰ ਰਹੀ ਚੇਨੇ ਪ੍ਰਵਾਨ ਕਰੋ ਬੱਚਿਆਂ ਸਭ ਦੀਆਂ ਕਮਾਈਆਂ ਸਫਲ ਕਰੋ ਧੰਨਵਾਦ ਬੋਲਦਾ
1: ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਵਾਸਤੇ ਉਹਨਾਂ ਦਾ ਪੂਰੀਆਂ ਕਰੋ ਜੀ। ਮੇਰਾ ਨਾਲ ਕਰਿਆ ਵੀ ਮੈਨੂੰ ਆਜ ਵਿਣ ਬੋਲਿਆ ਸਾਹਿਬ ਗਜਾਨ ਦਾ ਕਿਸੇ ਅੱਗੇ ਕੀਤੇ ਅਰਦਾਸ ਮੂਲ ਸੰਗਤਾਂ ਦੇ ਅਰਦਾਸ ਬਖਸ਼ਿਸ਼ਕਾਰੀ ਚਾਟੀਆਂ ਬਖਸ਼ੋ ਸਦਾ ਚੰਨ ਨਾਲ ਜੋੜੋ ਗੋਲ ਤੇ ਪਿਆਰ ਬਖਸ਼ਣੀ ਪਾਲ ਦਾ ਕਰੋ ਜੀ। ਵੀ ਮੈਨੂੰ ਆਜ ਪਵਿੱਤਰ ਕੁਨਾਮੀ ਬਖਸ਼ਿਕਾਰੀ ਬ੍ਰਹਮ ਅੱਜ ਦੇ ਸ਼ਾਮ ਦੇ ਕਥਾ ਕੀਰਵਾਜ ਅਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਚੁਆਰ ਕੇ ਚੰਨ ਸੁਣਾ ਦੇ ਬਣਾਓ ਸਹੀ ਪਿਆਰੇ ਮੇਲੋ ਜਿਹਨੇ ਬਣਾ ਆਪਣਾ ਨਾਮ ਦਿੱਤਾ ਆਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਭੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਣਾ ਕੀ ਦੇ ਜੋ

ਕਰੇ ਗੁਰੂ ਕਲਗੀ ਧਾਰ ਜਗਦੀਸ਼ ਬੁਰੇ ਸੁਨਿਹਾਰ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈਂਡੀ ਬੰਦਿਸ਼ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ,

ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰਤਾ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀ ਜੈ ਕਾਣ ਨਾ ਕੀਜੈ। ਪੰਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹੀਦੀ ਦੇ ਆ ਕੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਾਧ ਸੰਗਤ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੀ ਹੈ, ਅੱਜ ਸੰਸਾਰ ਭਰ ਵਿੱਚ ਪੰਜ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਮਨਾਈ ਜਾ ਰਹੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਸਿੱਖੀ ਵਾਸਤੇ ਆਪਣਾ ਬਲੀਦਾਨ ਦਿੱਤਾ ਸੀ, ਸ਼ਹੀਦੀ ਦਿੱਤੀ ਸੀ। ਉਹਨਾਂ ਨੇ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸੋਂ ਅੰਮ੍ਰਿਤ ਛਕਿਆ ਸੀ। ਬਹੁਤ ਵਿਦਵਾਨ ਸਨ, ਬਾਣੀ ਦੇ ਧਨੀ ਸਨ, ਅਤੇ ਉਹਨਾਂ ਨੇ ਅੰਮ੍ਰਿਤਸਰ ਦੇ ਫਿਰ ਗ੍ਰੰਥੀ ਦੇ ਤੌਰ 'ਤੇ ਸੇਵਾ ਕੀਤੀ। 1738 ਦੇ ਵਿੱਚ ਉਹਨਾਂ ਨੇ ਲਾਹੌਰ ਦੇ ਗਵਰਨਰ ਨੂੰ ਚਿੱਠੀ ਲਿਖੀ ਕਿ ਉਹਨਾਂ ਨੇ ਉੱਥੇ ਪ੍ਰੋਗਰਾਮ ਰੱਖਣਾ ਆਇਆ ਸ੍ਰੀ ਹਰਿਮੰਦਰ ਸਾਹਿਬ 'ਤੇ, ਅਤੇ ਉਹਨਾਂ ਨੂੰ ਇਜਾਜ਼ ਦਿੱਤੀ ਜਾਵੇ 10 ਦਿਨ ਦਾ ਪ੍ਰੋਗਰਾਮ। ਅਤੇ ਉਸ ਨੇ ਕਿਹਾ ਕਿ 10,000 ਰੁਪਈਆ ਲੱਗੇਗਾ ਅਤੇ ਤੁਸੀਂ ਕਰ ਲਓ ਪ੍ਰੋਗਰਾਮ, ਅਤੇ ਉਹ ਸਾਨੂੰ ਦੇ ਦਿਓ ਪਹਿਲਾਂ। ਉਹ ਕਹਿਣ ਲੱਗੇ, ਨਹੀਂ ਪਹਿਲਾਂ ਨਹੀਂ ਦੇ ਸਕਾਂਗੇ ਕਿਉਂਕਿ ਸੰਗਤਾਂ ਆਉਣਗੀਆਂ, ਸਾਰੇ ਸਿੱਖ ਸੰਗਤਾਂ ਆ ਕੇ ਦਰਸ਼ਨਦਾਰੀ ਕਰਨਗੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਧਰਤੀ ਦੀਆਂ, ਅਤੇ ਆ ਕੇ ਜੋ ਵੀ ਚੜਾਵੇ ਚੜਨਗੇ ਉਹਨਾਂ ਵਿੱਚੋਂ ਤੁਹਾਨੂੰ ਦੇ ਦਿੱਤਾ ਜਾਵੇਗਾ। ਉਹਨਾਂ ਨੇ ਚਲਾਕੀ ਕੀਤੀ ਇਹ ਮੁਸਲਮਾਨ ਹੋਣ ਦੇ ਨਾਤੇ, ਦੂਜੇ ਧਰਮ ਦੇ ਲੋਕਾਂ ਹੋਣ ਦੇ ਨਾਤੇ, ਨਾਲ ਸਿੱਖਾਂ ਦੇ ਖਿਲਾਫ਼ ਨਫ਼ਰਤ ਜੋ ਸੀ ਉਸ ਦੇ

ਸੰਬੰਧ ਵਿੱਚ ਉਹ ਉਹਨਾਂ ਨੇ ਆਪਣਾ ਜੋ ਹੈ ਚਾਲ ਚਲਾਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਉਹਨਾਂ ਨੇ ਫੌਜ ਭੇਜ ਦਿੱਤੀ। ਕਿਉਂ ਭੇਜੀ? ਤਾਂ ਕਿ ਸੰਗਤਾਂ ਜਦੋਂ ਆਉਣਗੀਆਂ ਅੰਦਰ ਜਾਣ ਨਹੀਂ ਦਿੱਤਾ ਜਾਵੇਗਾ, ਸ਼ਹਿਰ 'ਚ ਵੜਨ ਨਹੀਂ ਦਿੱਤਾ ਜਾਵੇਗਾ। ਉਸ ਦਾ ਨਤੀਜਾ ਕੀ ਹੋਇਆ? ਸੰਗਤਾਂ ਨਹੀਂ ਆਈਆਂ, ਚੜਾਵਾ ਨਹੀਂ ਹੈ ਕੋਈ ਵੀ ਚੜਿਆ। ਅਤੇ ਉਹਨਾਂ ਨੇ ਫਿਰ ਲਾਹੌਰ ਦੇ ਗਵਰਨਰ ਨੇ ਕਿਹਾ ਕਿ ਨਹੀਂ, ਸਾਨੂੰ ਤਾਂ ਜੀ 10,000 ਰੁਪਈਆ ਚਾਹੀਦਾ। ਅਤੇ ਉਹ ਭਾਈ ਸਾਹਿਬ ਨੇ ਕਿਹਾ ਕਿ 10,000 ਰੁਪਈਆ ਤੁਹਾਨੂੰ ਕਿੱਥੋਂ ਦੇਈਏ? ਤੁਸੀਂ ਸੰਗਤਾਂ ਨਹੀਂ ਆਉਣ ਦਿੱਤੀਆਂ ਅਤੇ ਇਸ ਕਰਕੇ ਚੜਾਵਾ ਨਹੀਂ ਚੜਿਆ। ਤੁਹਾਡੇ ਨਾਲ ਇਹ ਵਹਿਰਾ ਸੀ ਕਿ ਚੜਾਵਾ ਚੜੇਗਾ ਅਤੇ ਉਸ ਤੋਂ ਦਿੱਤਾ ਜਾਵੇਗਾ। ਅਤੇ ਉਹਨਾਂ ਨੇ ਕਿਹਾ, ਨਹੀਂ ਜੀ, ਤੁਸੀਂ ਤਾਂ ਹਕੂਮਤ ਦੇ ਖਿਲਾਫ ਹੋ। ਅਤੇ ਉਹਨਾਂ ਨੂੰ ਫਿਰ ਉਹਨਾਂ ਨੇ ਸਦਕੇ ਅਤੇ ਸਜ਼ਾ ਦੇ ਦਿੱਤੀ ਗਈ ਉਹਨਾਂ ਨੂੰ ਮੌਤ ਦੀ। ਬੰਦ ਕਟਾਉਣ ਵਾਸਤੇ ਕਿਹਾ ਗਿਆ ਅਤੇ ਉਹਨਾਂ ਨੇ ਬੰਦ ਕਟਾ ਦਿੱਤਾ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਸਿੱਖੀ ਧਰਮ ਛੱਡ ਕੇ ਮੁਸਲਮਾਨ ਬਣ ਜਾਓ ਅਤੇ ਤੁਹਾਨੂੰ ਅਸੀਂ ਸਭ ਕੁਝ ਮਾਫ਼ ਕਰ ਦਿਆਂਗੇ। ਪਰ ਗੁਰੂ ਦੇ ਪਿਆਰੇ ਸਨ ਉਹ, ਸਿੱਖੀ ਸਿਦਕ ਨਾ ਜਾਏ, ਜਾਨ ਜਾਏ ਤਾਂ ਜਾਏ, ਉਹਨਾਂ ਨੇ ਪ੍ਰਣ ਕੀਤਾ ਹੋਇਆ ਸੀ। ਅਤੇ ਧਰਮ ਵੀ ਸਾਡਾ ਇਹੀ ਕਹਿੰਦਾ, ਸਾਡੇ ਧਰਮ ਦੇ ਅੰਦਰ ਹਰ ਸੈਕਿੰਡ ਦੇ ਅੰਦਰ ਵਿੱਚ, ਕਈ ਵਾਰੀ ਇੱਕ ਸੈਕਿੰਡ ਤੋਂ ਵੀ ਘੱਟ ਸਮੇਂ ਦੇ ਅੰਦਰ ਕੋਈ ਨਾ ਕੋਈ ਸ਼ਹੀਦੀ ਜ਼ਰੂਰ ਹੋਈ ਹੁੰਦੀ ਜਿਹੜੀ ਆਪਾਂ ਨਹੀਂ ਪੜ੍ਹੇ ਕਿਤਾਬਾਂ 'ਚ, ਪਰ ਹੋਈ ਆ ਉਹ ਜੇ ਜੁੰਗਾਂ 'ਚ ਜਾਈਏ ਤਾਂ। ਸੋ ਉਹਨਾਂ ਨੇ ਸਿੱਖੀ ਵਾਸਤੇ ਆਪਣੀ ਸ਼ਹੀਦੀ ਦਿੱਤੀ। ਆਪਾਂ ਚੇਤੇ ਰੱਖੀਏ, ਆਪਾਂ ਵੀ ਕੋਸ਼ਿਸ਼ ਕਰੀਏ ਕਿ ਸਿੱਖੀ ਨੂੰ ਧਾਰਨ ਕਰੀਏ। ਅੱਜ ਆਪਾਂ ਸਬਕ ਲਈਏ ਉਹਨਾਂ ਦੇ ਸ਼ਹੀਦੀ ਤੋਂ ਕਿ ਵੱਧ ਤੋਂ ਵੱਧ ਸਿੱਖੀ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਵੀ ਗੁਰੂ ਦੀ ਬਖਸ਼ ਲੈ ਸਕੀਏ। ਆਹ ਹੁਣ ਸੂਚਨਾਵਾਂ ਆਪਣਾ ਸਾਂਝੀਆਂ ਕਰ ਲਵਾਂ। ਸੋਲ੍ਹਾਂ ਤਰੀਕ ਦੀ ਗੱਲ ਕਰ ਲਈਏ, ਮੈਂ ਬਾਕੀ ਨੇ ਛੱਡ ਜਾਣੀ ਹੈ। ਦਸਵੰਧ ਕੱਢਣ ਦੀ ਗੱਲ ਵੀ ਹੈਗੀ ਆ, ਉਹ ਵੀ ਆਪ ਜੀ ਨੇ ਕਰਨ ਦੀ ਕੋਸ਼ਿਸ਼ ਕਰਨੀ ਵੱਧ ਤੋਂ ਵੱਧ 900 ਸਾਲ ਵਾਸਤੇ ਸਹਿਜ ਪਾਠ ਸਰੂਆਤ ਦੇ ਭਰੇ ਲਈ ਆਪ ਜੀ ਨੇ ਰੱਖਣ ਦੀ ਕਿਰਪਾ ਕਰਨੀ। ਅਤੇ ਭੋਗ ਦੱਸ ਦਿਆਂਗੇ ਕਦੋਂ ਪੈਣੇ ਨੇ, ਸਾਰੇ ਧਾਰਮਿਕ ਕਮੇਟੀ ਨਾਲ ਸਲਾਹ ਕਰਕੇ। ਅਤੇ 16 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੀ, ਨਾਲ ਉਸ ਦਿਨ ਵੀ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੈਗੀ ਆ। ਬੱਚਿਆਂ ਦਾ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਜੀ 13 ਜੁਲਾਈ ਤੋਂ 17 ਜੁਲਾਈ ਤੱਕ ਆਪਣੇ ਗੁਰੂ ਘਰ ਵਿਖੇ। ਇੱਥੇ ਹਰ ਸਾਲ ਦੀ ਤਰ੍ਹਾਂ ਜਿਸ ਦੀ ਉਮਰ 6 ਤੋਂ 15 ਬੱਚੇ ਬੱਚੀਆਂ ਦੀ ਆ, ਉਸ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾ ਕੇ ਅਤੇ ਜ਼ਰੂਰ ਲਾਭ ਉਠਾਓ ਤਾਂ ਉਹ ਸਿੱਖੀ ਦੇ ਨੇੜੇ ਜਾ ਸਕਣ। ਜਿੰਨਾ ਆਪਾਂ ਜਾਣਾਂਗੇ ਸਿੱਖੀ ਦੇ ਬਾਰੇ, ਗੁਰਮਤਿ ਦੇ ਬਾਰੇ, ਗੁਰਬਾਣੀ ਦੇ ਬਾਰੇ, ਓਨਾ ਹੀ ਸੌਖਾ ਹੈ ਗੁਰੂ ਦੇ ਨਾਲ ਜੁੜਨਾ। ਗੁਰੂ ਆਪ ਹੀ ਉਤਸ਼ਾਹ ਦਿੰਦਾ ਫਿਰ ਇਸ ਗੱਲ ਦਾ। ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ 7 ਅਗਸਤ ਨੂੰ। ਬਾਕੀ ਕਾਫੀ ਸੂਚਨਾਵਾਂ ਮੈਂ ਛੱਡ ਜਾਣੀਆਂ ਨੇ। ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਤੋਂ ਜਥਾ 7 ਵਜੇ ਤੱਕ। ਫਿਰ ਆ ਕੇ ਕਥਾ ਕਰਨਗੇ ਭਾਈ ਸਾਹਿਬ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ 7:45 ਤੱਕ। 7:45 ਤੋਂ ਆ ਕੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਜੌਲ ਢਾਡੀ ਜਥਾ 8:30 ਵਜੇ ਤੱਕ ਢਾਡੀ ਵਾਲਿਆਂ ਦੁਆਰਾ ਸੰਗਤਾਂ ਨਿਹਾਲ ਕਰੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਲਿਖਿਆ ਵਾ ਆਪ ਜੀ ਹੁਣ ਸਮਾਂ ਹੋਇਆ ਹੈ ਜੋ ਰੋਜ਼ਾਨਾ ਸ਼ਾਮਾਂ ਦੇ ਵੇਲੇ ਕਥਾ ਵਿਚਾਰ ਹੁੰਦੀ ਹੈ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰੰਟੋ ਵਾਲੇ ਤਿੰਨਾਂ ਪਾਸਾ ਰਵਣ ਕਰੀਏ ਦਸਵੇਂ ਪਾਸੋਂ ਹੋਈਆਂ ਫੁੱਲਾਂ ਦੀ ਖੇਵਾਂ ਵਾਹਿਗੁਰੂ ਜੀ।

0: ਸਵਾਰੀ ਸੰਗਤ ਜੀ ਬਹੁਤ ਹੀ ਪਿਆਰ ਵਿੱਚ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਨਿਤਾ ਪ੍ਰਤੀ ਰੋਜ਼ਾਨਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਗੁਰੂ ਬਖਸ਼ਿਸ਼ ਦੁਆਰੇ ਹੀ ਪ੍ਰਾਪਤ ਹੁੰਦਾ ਹੈ। ਗੁਰੂ ਸਵਾਰੀ ਸੰਗਤ ਜੀ, ਸੰਗਤ ਵਿੱਚ ਆ ਕੇ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰਦੇ ਹੋ, ਵਡਿਆਈ ਸੁਣਦੇ ਹੋ, ਇਹ ਗੁਰੂ ਕੀ ਕਿਰਪਾ ਹੈ। ਜਿੰਨਾ ਕੁ ਮੇਰੇ ਸਤਿਗੁਰੂ ਜੀ ਨੇ ਆਤਮਕ ਬਲ ਬਖਸ਼ਿਆ ਹੈ, ਤਾਕਤ ਬਖਸ਼ੀ ਹੈ, ਗੁਰਸਿੱਖ ਨੇ ਓਨੀ ਓਨੀ ਵਡਿਆਈ ਮੇਰੇ ਸਤਿਗੁਰਾਂ ਦੀ ਕਰਦੇ ਹੀ ਰਿਹਾ, ਕਰਦੇ ਰਹਿਣਾ। ਪਰ ਇੱਕ ਗੱਲ ਜ਼ਰੂਰ ਸੁਰਤ ਵਿੱਚ ਰੱਖਣੀ ਹੈ, ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਕਥ ਨ ਕਥਨ
1: ਜਾਈ
0: ਜਾਈ, ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ
1: ਵਡਿਆਈ।
0: ਵਡਿਆਈ ਜੋ ਦੀ ਵਡਿਆਈ ਕੀਤੀ ਜਾ ਰਹੀ ਹੈ, ਬੇਅੰਤ ਤੋਂ ਬੇਅੰਤ ਕਰ, ਪਰ ਤਿਲ ਮਾਤਰ ਹੈ। ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ

0: ਰਹਿ ਜਾਣ। ਹਾਂਜੀ, ਅਰ ਸਾਤ ਸਮੁੰਦਰ ਨ ਕੀ ਮਸ ਕਹਿ ਹੋ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬੰਦਰਾਏ, ਬਸੁਦਾ ਕਾਗਜ਼ ਜੋ ਕਰੋ ਹਰ ਜਸ
1: ਲਿਖਣ।
0: ਇਹੀ ਤਾਂ ਬੋਲ ਕਲਗੀਧਰ ਪਾਤਸ਼ਾਹ ਜੀ ਨੇ ਕਹੇ ਨੇ। ਦੇਖੋ ਗੁਰੂ ਕੀ ਅੰਮ੍ਰਿਤ ਬਾਣੀ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਬਿਲਕੁਲ ਮਿਲਦੇ ਨੇ। ਕਾਗਤ ਦੀਪ ਸਭੈ ਕਰ ਕਹਿ, ਅਰ ਸਾਤ ਸਮੁੰਦਰ ਨ ਕੀ ਮਸ ਕਹਿ ਹਾਂ, ਕਾਟ ਬਨਸਪਤੀ ਸਗਰੀ, ਜਿੰਨੀ ਬਨਸਪਤੀ ਉਹਨੂੰ ਸਾਰੇ ਨੂੰ ਕੱਟ ਲਿਆ ਜਾਵੇ, ਉਹਦੀਆਂ ਕਲਮਾਂ ਬਣਾ ਲਈਆਂ ਜਾਣ। ਕਾਟ ਬਨਸਪਤੀ ਸਗਰੀ ਲਿਖਬੇ ਹੂੰ ਕੇ ਲੇਖ ਬਣੇ ਹੋ, ਔਰ ਸਾਰੀ ਬਨਸਪਤੀ ਦੀਆਂ ਕਲਮਾਂ ਲਿਖਣ ਵਾਸਤੇ ਤਿਆਰ ਹੋ ਜਾਣ। ਸਾਰ ਸੁਤੀ ਬਗਤਾ ਕਰਕੇ, ਸੁਰਸਤੀ ਨੂੰ ਬੜੀ ਤੇਜ਼ੀ ਨਾਲ ਬੋਲਣ ਵਾਲੀ ਮੰਨਿਆ ਹੈ, ਕਹਿੰਦੇ ਉਹ ਬੋਲਣ ਵਾਲੀ ਬਣ ਜਾਵੇ, ਵਡਿਆਈ ਕਰਨ ਵਾਲੀ ਬਣ ਜਾਵੇ, ਤੇ ਗਣੇਸ਼ ਨੂੰ ਲਖਾਰੀ ਬੜਾ ਤਕੜਾ ਮੰਨਿਆ ਹੈ। ਕਹਿੰਦੇ ਕਰੋੜਾਂ ਹੀ ਗਣੇਸ਼ ਪੈਦਾ ਹੋ ਜਾਣ, ਕਰੋੜਾਂ ਹੀ ਸੁਰਸਤੀਆਂ ਪੈਦਾ ਹੋ ਜਾਣ, ਜੁਗੋ ਜੁਗ ਮੇਰੇ ਸਾਹਿਬਾਂ ਦੀ ਵਡਿਆਈ ਲਿਖਦੇ ਰਹਿਣ, ਪਰ ਵਡਿਆਈ ਦਾ ਅੰਤ ਨਹੀਂ ਆਵੇਗਾ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ। ਸਾਰ ਸੁਤੀ ਬਗਤਾ ਕਰਕੇ ਜੁਗ ਕੋਟ ਗਣੇਸ਼ ਕੇ ਲਏ, ਹੱਥ ਲਿਖੇ ਹੋ ਕਾਲ ਕਿਰਪਾਨ ਬਿਨਾ ਤੋ ਕੋ ਪ੍ਰਭ ਨੈ ਕਰਿਜੈ ਹੋ। ਕੇਵਲ ਉਹਦੀ ਕਿਰਪਾ, ਉਹਦੀ ਬਖਸ਼ਿਸ਼, ਉਹੀ ਕਿਰਪਾ ਜਿਹੜੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ, ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ ਤੇ ਵਰਤੀ ਹੈ, ਪ੍ਰਤੱਖ ਰੂਪ ਦੇ ਵਿੱਚ ਵਰਤੀ। ਔਰ ਭਾਈ ਮਣੀ ਸਿੰਘ ਜੀ ਨੇ ਪੂਰਾ ਪੂਰਾ ਤਾਣ ਲਾ ਕੇ ਜਿੰਨੀ ਉਹਨਾਂ ਧੋ ਸਕੀ ਹੈ, ਮੇਰੇ ਨਿਰੰਕਾਰ ਸਤਿਗੁਰੂ ਜੀ ਦੀ ਵਡਿਆਈ ਕੀਤੀ ਹੈ। ਗੁਰੂ ਸਵਾਰੀ ਸੰਗਤ ਜੀ, ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਜਦੋਂ ਜੀਵਨ ਪੜ੍ਹਦੇ ਹੋ ਨਾ, ਤਾਂ ਭਾਈ ਮਣੀ ਸਿੰਘ ਜੀ ਦੇ ਵਡੇਰੇ ਹੋਏ ਨੇ ਭਾਈ ਰਾਓ ਜੀ। ਮੈਂ ਅੰਮ੍ਰਿਤ ਵੇਲੇ ਕਥਾ ਅੰਦਰ ਸਾਂਝ ਪਾ ਰਿਹਾ ਸੀ, ਅਲੀਪੁਰ ਮੁਜ਼ੱਫਰਗੜ੍ਹ ਪਾਕਿਸਤਾਨ ਦੇ ਵਿੱਚ, ਤੇ ਰਾਓ ਜੀ ਦੇ ਸਪੁੱਤਰ ਹੋਏ ਨੇ ਭਾਈ ਮੂਲਾ ਜੀ। ਹਾਂਜੀ, ਤੇ ਭਾਈ ਮੂਲਾ ਜੀ ਦੇ ਸਪੁੱਤਰ ਨੇ ਭਾਈ ਬੱਲੂ ਜੀ, ਤੇ ਭਾਈ ਬੱਲੂ ਜੀ ਦੇ ਸਪੁੱਤਰ ਨੇ ਭਾਈ ਮਾਈ ਦਾਸ ਜੀ, ਤੇ ਭਾਈ ਮਾਈ ਦਾਸ ਜੀ ਦੇ ਸਪੁੱਤਰ ਨੇ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ। ਤੁਹਾਨੂੰ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਉਂਦੇ ਨੇ, ਔਰ ਬਖਸ਼ਿਸ਼ਾਂ ਜਿਹੜੀਆਂ ਨੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਤੋਂ ਪ੍ਰਾਪਤ ਹੁੰਦੀਆਂ ਨੇ। ਔਰ ਜਿਸ ਵੇਲੇ ਧੰਨ ਮੇਰੇ ਸਤਿਗੁਰੂ ਮਹਾਰਾਜ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਈਮਾਨ ਹੁੰਦੇ ਨੇ, ਤਾਂ ਉਸ ਵੇਲੇ ਸਤਿਕਾਰਯੋਗ ਭਾਈ ਮਣੀ ਸਿੰਘ ਜੀ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਡਿੱਠਾ ਸਭ ਦੁੱਖ ਜਾਏ, ਸਤਿਗੁਰਾਂ ਨਾਲ ਚੱਲ ਕੇ ਪਜੋਖੜਾ ਸਾਹਿਬ ਹੁੰਦੇ ਹੋਏ ਦਿੱਲੀ ਪਹੁੰਚਦੇ ਨੇ। ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ, ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਹੋ ਜਾਂਦੇ ਨੇ, ਬਾਬਾ ਬਸੇ ਬਕਾਲੇ ਟੂਕ ਮਾਤਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਬਾਬਾ ਬਸੇ ਬਕਾਲੇ, ਜਿਸ ਵੇਲੇ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੱਲੇ ਇਸ਼ਾਰਾ ਹੋ ਜਾਂਦਾ ਹੈ, ਸਿੰਘਾਸਨ ਤੇ ਬੈਠਦੇ ਨੇ, ਮੱਖਣ ਸ਼ਾਹ ਲੁਬਾਣਾ ਕੇ ਸਾਹਿਬਾਂ ਨੂੰ ਪ੍ਰਗਟ ਕਰ ਦਿੰਦਾ ਹੈ, ਗੁਰੂ ਕੇ ਚੱਕ ਪਹੁੰਚਦੇ ਨੇ ਸਤਿਗੁਰੂ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਕਾ ਚੱਕ ਸ੍ਰੀ ਅਨੰਦਪੁਰ ਸਾਹਿਬ ਪਾਵਨ ਧਰਤੀ ਨੂੰ ਵਸਾਉਂਦੇ ਨੇ। ਉਸ ਵੇਲੇ ਭਾਈ ਮਣੀ ਸਿੰਘ ਜੀ ਕੋਲ ਜਾਂਦੇ ਨੇ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਪਹਿਲ ਸੇਵਾ ਕਰਦੇ ਨੇ ਗੁਰੂ ਸਵਾਰੀ ਸੰਗਤ ਜੀ, ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਇਹਨੂੰ ਦੀਵਾਨ ਥਾਪਦੇ ਨੇ, ਇੰਨੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਔਰ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਮਹਾਰਾਜ ਦੀਵਾਨ ਸਜਦੇ ਨੇ, ਕਸ਼ਮੀਰੀ ਪੰਡਿਤ ਆਉਂਦੇ ਨੇ, ਸਤਿਗੁਰੂ ਮਹਾਰਾਜ ਨੂੰ ਬੇਨਤੀ ਕਰਦੇ ਨੇ, ਭਾਈ ਮਣੀ ਸਿੰਘ ਜੀ ਉਸ ਵੇਲੇ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਹੈ, ਤਾਂ ਗੁਰੂ ਸਵਾਰੀ ਸੰਗਤ ਜੀ ਉਹ ਸਾਰੀ ਹਕੀਕਤ ਨੂੰ ਸਤਿਕਾਰਯੋਗ ਭਾਈ ਮਣੀ ਸਿੰਘ ਜੀ ਨੇ ਆਪਣੇ ਨੇਤਰਾਂ ਨਾਲ ਤੱਕਿਆ ਹੈ, ਫਿਰ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ, ਸਮਾਂ ਆਪਣੀ ਚਾਲ ਚੱਲਿਆ ਗੁਰੂ ਸਵਾਰੀ ਸੰਗਤ ਜੀ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤਖ਼ਤ ਤੇ ਸੁਭਾਈਮਾਨ ਹੁੰਦੇ ਨੇ ਭਾਈ ਮਣੀ ਸਿੰਘ ਜੀ, ਅਣਥੱਕ ਸੇਵਾ ਕਰਦੇ ਨੇ। ਔਰ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਕ ਬਚਨ ਹੋਰ ਕਰਦਿਆਂ ਚਾਂਦਨੀ ਚੌਂਕ ਵਿਖੇ ਸ਼ਹੀਦ ਹੋਣ ਵਾਸਤੇ ਜਾਂਦੇ ਨੇ, ਤੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਦਿਆਲਾ ਜੀ ਉਸ ਵੇਲੇ ਸਤਿਗੁਰੂ ਮਹਾਰਾਜ ਨਾਲ ਜਾਂਦੇ ਨੇ, ਤੇ ਭਾਈ ਦਿਆਲਾ ਜੀ

ਭਾਈ ਮਣੀ ਸਿੰਘ ਜੀ ਦੇ ਵੱਡੇ ਭਰਾਤਾ ਸਕੇ ਭਰਾ ਨੇ ਜਿਹੜੇ ਉਬਲਦੀ ਦੇਗ ਦੇ ਵਿੱਚ ਆਲੂ ਵਾਂਗੂ ਬਾਲੇ ਖਾ ਕੇ ਸ਼ਹੀਦ ਹੋ ਜਾਂਦੇ ਨੇ। ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਸਨਮੁਖ ਤੱਕਦੇ ਸੀ ਭਾਈ ਸਾਹਿਬ ਜੀ ਭਾਈ ਦਿਆਲ ਦਾਸ ਜੀ, ਤਾਂ ਉਸ ਵੇਲੇ ਬੇਨਤੀ ਕੀਤੀ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਕਿਧਰੇ ਪੰਜਵੇਂ ਰੂਪ ਦੇ ਵਿੱਚ ਤੁਸਾਂ ਨੇ ਲਾਹੌਰ ਵੇਖੇ ਉਬਲਦੀ ਦੇਗ ਵਿੱਚ ਉਬਾਲੇ ਖਾਧੇ ਸੀ ਮਹਾਰਾਜ, ਅੱਜ ਤੁਹਾਡਾ ਸਿੱਖ ਤੁਹਾਡੇ ਸਾਹਮਣੇ ਹੈ, ਮੇਰੀ ਤੋੜ ਨਿਭ ਜਾਵੇ। ਤੁਹਾਨੂੰ ਭਾਈ ਸਾਹਿਬ ਭਾਈ ਦਿਆਲਾ ਜੀ, ਤਾਂ ਗੁਰੂ ਸਵਾਰੀ ਸੰਗਤ ਜੀ ਭਾਈ ਮਣੀ ਸਿੰਘ ਜੀ, ਤੁਹਾਨੂੰ ਪਤਾ ਤੁਸੀਂ ਇਤਿਹਾਸ ਵਿਦਵਾਨਾਂ ਪੁਰਸ਼ਾਂ ਤੋਂ ਸੁਣਿਆ, 12 ਭਰਾ ਨੇ ਤੇ 12 ਭਰਾਵਾਂ ਦੇ ਵਿੱਚੋਂ 11 ਭਰਾ ਜਿਹੜੇ ਨੇ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਸਿਰਫ ਛੋਟੇ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਉਹ ਬਚਪਨ ਵਿੱਚ ਚੜ੍ਹਾਈ ਕਰ ਗਏ ਸਨ, ਬਾਕੀ ਸਾਰੇ ਦੇ ਸਾਰੇ ਸ਼ਹੀਦੀਆਂ ਵਿੱਚ ਆਏ ਨੇ। ਔਰ 7 ਪੁੱਤਰ ਜਿਹੜੇ ਨੇ ਭਾਈ ਉਦੇ ਸਿੰਘ ਜੀ, ਭਾਈ ਚਿੱਤਰ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਅਣਕ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਭਾਈ ਅਜਬ ਸਿੰਘ ਜੀ, ਇਹਨਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਭਾਈ ਬਚਿੱਤਰ ਸਿੰਘ ਤੁਹਾਨੂੰ ਪਤਾ ਹੈ ਨਾਗਣੀ ਦੇ ਨਾਲ ਹਾਥੀ ਦਾ ਮੁਕਾਬਲਾ ਕਰਦਾ ਹੈ, ਭਾਈ ਉਦੇ ਸਿੰਘ ਦਾ ਤੁਹਾਨੂੰ ਪਤਾ ਹੈ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰ ਦੀ ਹਜ਼ੂਰੀ ਅੰਦਰ ਲੈ ਕੇ ਆਉਂਦਾ ਹੈ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ ਲੋਹਗੜ ਕਿਲੇ ਵਿਖੇ ਮੁਗਲ ਫੌਜਾਂ ਦੇ ਮੁਕਾਬਲੇ ਕਰਦੇ ਨੇ। ਤਾਂ ਜਿਸ ਵੇਲੇ ਇਹਨਾਂ ਦੇ ਸਾਰੇ ਭਰਾਵਾਂ ਦੀ ਗਿਣਤੀ ਕੀਤੀ ਜਾਵੇ, ਤਕਰੀਬਨ ਵਿਦਵਾਨਾਂ ਦੀ ਰਾਏ 53 ਤੋਂ 60 ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸ਼ਹੀਦ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਭਾਈ ਮਣੀ ਸਿੰਘ ਜਿਸ ਵੇਲੇ ਮਹਾਰਾਜ ਸਾਹਿਬ ਜੀ ਆਨੰਦਪੁਰ ਸਾਹਿਬ ਛੱਡਦੇ ਨੇ, ਸਰਸਰ ਤੁਹਾਨੂੰ ਪਤਾ ਵਿਛੋੜਾ ਪੈ ਜਾਂਦਾ ਹੈ, ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸਾ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਚਮਕੌਰ ਪਹੁੰਚਦੇ ਨੇ, ਦੂਸਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਸਾਡੀਆਂ ਮਤਾਵਾਂ ਨੂੰ ਲੈ ਕੇ ਦਿੱਲੀ ਚਲੇ ਜਾਂਦੇ ਨੇ, ਤੀਸਰਾ ਵਿਛੋੜਾ ਪੈ ਜਾਂਦਾ ਹੈ। ਸਤਿਕਾਰਯੋਗ ਮਾਤਾ ਜੀ ਮਾਤਾ ਗੁੱਜਰ ਕੌਰ ਜੀ, ਛੋਟੇ ਸਾਡੇ ਬਾਬੇ ਜੀ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਵੱਖ ਵੱਖ ਹੋ ਜਾਂਦੇ ਨੇ। ਮੁੱਕਦੀ ਗੱਲ ਕਰਾਂ, ਸਭ ਕੁਝ ਹੋ ਜਾਂਦਾ ਹੈ, ਦਿੱਲੀ ਤੋਂ ਆਉਂਦੇ ਨੇ, ਦਮਦਮਾ ਸਾਹਿਬ ਆਉਂਦੇ ਨੇ, ਫਿਰ ਲਖਾਰੀ ਬਣ ਕੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਦੇ ਨੇ, ਫਿਰ ਸੇਵਾ ਲੱਗਦੀ ਹੈ, ਸਮਾਂ ਆਪਣੀ ਚਾਲ ਚੱਲਦਾ ਹੈ, ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆ ਕੇ ਸੇਵਾ ਨਿਭਾਉਂਦੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਸਮਾਂ ਉਹ ਚੱਲ ਪੈਂਦਾ ਜਿਸ ਵੇਲੇ ਭਾਈ ਮਣੀ ਸਿੰਘ ਜੀ ਇਕੱਠ ਕਰਨਾ ਚਾਹੁੰਦੇ ਨੇ, ਪਰ ਉਸ ਵੇਲੇ ਜਕਰੀਆ ਖਾਨ ਦੀ ਨੀਤ ਲਖਪਤ ਰਾਏ ਦੀ, ਜਸਪਤ ਰਾਏ ਦੀ ਨੀਤਾਂ ਬਦਲ ਜਾਂਦੀਆਂ ਨੇ। ਜਿਸ ਵੇਲੇ ਚਾਹੁੰਦੇ ਨੇ ਵੀ ਜਿਸ ਵੇਲੇ ਸਾਰੇ ਸਿੱਖ ਹੋਣਗੇ, ਇਕੱਠੇ ਹੋ ਜਾਣਗੇ, ਮੁਕਾਬਲਾ ਕਰਕੇ ਸ਼ਹੀਦ ਕਰ ਦਿੱਤੇ ਜਾਣਗੇ, ਭਾਈ ਮਣੀ ਸਿੰਘ ਰੋਕਦੇ ਨੇ, ਲਾਹੌਰ ਨਿਖਾ ਚੌਕ ਵਿੱਚ ਪਹੁੰਚਦੇ ਨੇ, ਫਤਵਾ ਲਾਇਆ ਜਾਂਦਾ ਹੈ, ਬੰਦ ਕੱਟਣ ਦੀ ਬਾਤ ਕੀਤੀ ਜਾਂਦੀ ਹੈ। ਭਾਈ ਮਣੀ ਸਿੰਘ ਜੀ ਸਤਕਾਰ ਸਤ ਕਰਕੇ ਮੰਨ ਲੈਂਦੇ ਨੇ, ਬਾਬਾ ਕਬੀਰ ਸਾਹਿਬ ਜੀ ਦੇ ਬੋਲ ਢੁੱਕਦੇ ਨੇ, ਜਿਹ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਮਰਨ ਤੋਂ ਤਾਂ ਸਾਰੇ ਡਰਦੇ ਨੇ, ਪਰ ਜਿਨ੍ਹਾਂ ਦੇ ਅੰਦਰ ਸ਼ਬਦ ਹੈ ਉਹ ਨਹੀਂ ਡਰਦੇ। ਇਹੀ ਗੱਲ ਤਾਂ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਜਲਾਦ ਨੂੰ ਕਹੀ ਸੀ ਨਾ, ਕਹਿਣ ਲੱਗਾ ਮੇਰਾ ਬੰਦ ਕੱਟੇਗਾ ਨਾ, ਆਪਣਾ ਤਮਾਸ਼ਾ ਖੇਡ ਵੱਖਰੀ ਹੋ ਜਾਣੀ ਹੈ। ਕਹਿਣ ਲੱਗੇ ਸੁਣ, ਅੰਗ ਅੰਗ ਤੇ ਮੇਰੇ ਕਾਤਲ ਜਦੋਂ ਤੂੰ ਖੰਜਰ ਚਲਾਏਗਾ, ਬੰਦ ਕੱਟ ਕੇ ਮੇਰਾ ਜਦੋਂ ਧਰਤੀ ਉੱਤੇ ਵਗਾਏਗਾ, ਜਾਮ ਪਿਆਲੇ ਭਰ ਭਰ ਕੇ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਸੋਲ ਸਰਾ ਹੀ ਖੰਜਰ ਪਿਆਲਾ ਜਿਸਨੇ ਆਖ ਸੁਣਾਇਆ ਹੈ, ਸੋਲ ਸੁਰਾਹੀ ਖੰਜਰ ਪਿਆਲਾ ਜਿਸਨੇ ਆਖ ਸੁਣਾਇਆ ਹੈ, ਬਿੰਗ ਕਸਾਈਆਂ ਦਾ ਸਹਿਣਾ ਜਿਨੇ ਸਿਦਕ ਇਸ਼ਕ ਦਾ ਲਾਇਆ ਏ, ਉਸ ਮੁਰਸ਼ਿਦ ਦੇ ਚੇਲੇ ਹਾਂ, ਸਾਚ ਕਰ ਦਿਖਲਾਵਾਂਗੇ, ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਧੰਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਏ, ਆਪਾਂ ਲੜੀਵਾਰ ਵੀ ਕਥਾ ਕਰਨੀ ਹੈ। ਆਉਣ ਵਾਲੇ ਦਿਨਾਂ ਅੰਦਰ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਖੁੱਲ੍ਹ ਕੇ ਇਸ ਦੀ ਵਿਚਾਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਗੁਰੂ ਸਵਾਰੀ ਸੰਗਤ ਜੀ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਚੱਲ ਰਹੇ ਨੇ। ਆਓ ਜਿਵੇਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਲੜੀਵਾਰ ਸ਼ਬਦ ਨਾਲ ਸਾਂਝ ਪਾਉਣ ਦਾ ਖਾਲਸਾ ਜੀ।

0: रामदास महाराज जे सतगुर सिमरंत नैन के तिमर मिट है खेन जे सतगुर सिमरंत हृदय हर नाम दिनो दिन भट्ट साहबान केंद्र धन गुरु रामदास महाराज जेडे तुहाडा नाम जपदे आ ना जे सतगुर सिमरंत नैन के तिमर तिमर मीन्ज हनेरा अखियां दा हनेरा अग्ञान दा हनेरा दूर हो जांदा है जेडे गज के केंद्र धन गुरु रामदास महाराज जे सतगुर सिमरंत नैन के तिमर मिटै खिन जे सतगुर सिमरंत हृदय हर नाम दिनो दिन जे सतगुर सिमरंत जी की तप्त मिटावे जे सतगुर सिमरंत रिद सिद्ध नव निद पावे सोई रामदास गुर बल भन मिल संगत धन धन करो जे सतगुर लग प्रभ पाई है सो सतगुर सिमरहो नरो धन गुरु रामदास सचे पातशाह जी कृपा कर देने जी
1: सतगुर सेवाना से वड भागी
0: सचे पातशाह जी कृपा कर दे जेडे सतगुरां दे हुक्म अंदर चल दे ने सतगुरां दे भाणी अंदर चल दे ने सतगुरां दी टहल सेवा कर दे ने जा इयों कह लिए सतगुरां दी हजूरी अंदर बैठ दे ने ओ सिख जेडे वड्या भागां वाले ने वड भागी हर संगत पावे भाग हीन प्रभ चोटा खावे बिन भागा सत संग न लभै बिन संगत मैल परिजै जियो धन सतगुरु जी दी पावन हजूरी अंदर जेडे सिख जुड़ जांदे सतगुरु कौन ने जिस मिले मन होए आनंद गुरु नूं मिलके दर्शन करदे हो नमस्कार करदे हो अंदर सुकून पैदा हुंदा अनुभव करिया करो जदों गुरुद्वारे दी पार्क विच आके गड्डी रोकदे हो ना उदों ही अंदरों सुकून पैदा हो जांदा सिख उदों कदम कदम चल के जदों जोड़े घर आ जांदा है उदों होर आनंद बन जांदा है जदों गुरुद्वारे दा डोर अगां आ जांदा है उदों होर कुछ कहानी वरत जांदी है ते जदों साहिबां दे सन्मुख आ जांदा है उस वेले आनंद होर बन जांदा है जिस मिले मन होए आनंद सो सतगुर कहिए मन की दुबदा बिनस जाए हर परम पद लहिए बंधन तोड़ बुलावे राम मन में लागे साच ध्यान मिटे कलेश सुखी होए रही है ऐसा दाता सतगुर कहिए दाते हो जे ने वारा ते वधीक पढ़ लो जी वाहो वाहो सतगुर सतपुरख है जिन सच जाता सोए जित मिले ते खुतर है तन मन शीतल होए वाहो वाहो सतगुर सतपुरख है जिसनु समत सब कोए वाहो वाहो सतगुर निर्वैर है जिस निंदा उस्तत तुल होए वाहो वाहो सतगुर सुजान है जिस अंतर ब्रह्म विचार वाहो वाहो सतगुर निरंकार है जिस अंत न पारा वार वाहो वाहो सतगुरु है जे सच दृढ़ाए सोए नानक सतगुरु वाहो वाहो जिसते नाम प्राप्त होए नाम मिलदा गुरु तो इस करके भाई गुरुदास साहब जी कहिंदे सतगुर पारस परसी है कंचन करे मनूर मलीना जेडे काले लोहे वर्गे जंगाले ने पारस नु छो जांदे ने कंचन बन जांदे ने सोना बन जांदे ने मेरे वर्गियां दा हिरदा पापा नाल जंगालिया होया है लोहे तो भी निकम्मा है गुरु दी शो मिलदी है कंचन वर्गे बन जांदे ने सतगुर पारस परसे है कंचन करे मनूर मलीना सतगुर बावन चंदनो वास स्वास करे लाखीना सतगुर पूरा पार जात सिमल सफल करे संग लीना मान सरोवर सतगुरु कागो हंस जलों दुध पीना गुर तीर्थ दरियाओ है पशु परेत करे पर बीना सतगुर बंदी छोड़ है सतगुरु महाराज बंदना तो खुलासी देने वाले ने फिर वचन पढ़ो
1: सतगुर सेवना से वड भागी
0: धन गुरु रामदास कृपालू जी कृपा कर दे पी जेड़े सतगुरां दी टहल सेवा कर दे ने गुरु दे हुक्म अंदर चल दे ने जन्ना ने सतगुरु नाल सांझ पाली है प्यार जन्ना दा बन गया है ओ वड्डियां भागां वाले हन
1: सच्चा शब्द जना एक लेव लागी
0: सच्चे शब्द द्वारे जन्ना दी लेव के मेरे वाहिगुरु जी दे नाल सुरत टिक गई है लेव तात दोए ਰਾਹ ਹੈ। ਇੱਕ ਹੈ ਲਿਵ ਤੇ ਇੱਕ ਹੈ ਧਾਤ। ਧਾਤ ਕੀ ਹੈ? ਦੌੜ ਹੈ। ਦੌੜ ਕੀ ਹੈ? ਤ੍ਰਿਸ਼ਨਾ ਹੈ। ਤ੍ਰਿਸ਼ਨਾ ਕੀ ਹੈ? ਸੰਸਾਰ ਵੱਲੇ ਦੌੜਾਂ ਲਵਾ ਦਿੰਦੀ ਹੈ। ਲਿਵ ਕੀ ਹੈ? ਬਿਰਤੀ ਹੈ। ਬਿਰਤੀ ਕੀ ਹੈ? ਇਕਾਗਰਤਾ। ਇਕਾਗਰਤਾ ਕੀ ਹੈ? ਮੇਰੇ ਵਾਹਿਗੁਰੂ ਜੀ ਨਿਰੰਕਾਰ ਦੀ ਪ੍ਰੀਤੀ ਹੈ ਤੇ ਉਹ ਪ੍ਰੀਤੀ ਨਿਰੰਕਾਰ ਤੱਕ ਪਹੁੰਚਾ ਦਿੰਦੀ ਹੈ। ਪਾਤਸ਼ਾਹ ਜੀ ਕਹਿੰਦੇ ਸ਼ਬਦ ਦੁਆਰੇ ਸਹਿਜੇ ਸਹਿਜੇ ਲਿਵ ਕੇ ਅੰਦਰੋਂ ਪ੍ਰੇਮ ਜਾਗ ਪੈਂਦਾ ਹੈ, ਫਿਰ ਉਹ ਆਨੰਦ ਆ ਜਾਂਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਸ਼ਬਦ ਦੁਆਰੇ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ ਮਗਨ ਭਏ ਉਹਾਂ ਸੰਗ ਮਾਤੇ। ਕਹਿੰਦੇ ਉੱਥੇ ਮਸਤ ਹੋ ਗਏ ਨੇ, ਬਿਸਮਨ ਬਿਸਮ ਹੈਰਾਨਗੀ ਹੈਰਾਨਗੀ ਅੰਦਰ ਦਾ, ਜਦੋਂ ਚਾਨਣ ਪ੍ਰਕਾਸ਼ ਦੇਖਿਆ ਉਸ ਵਡਿਆਈ ਨੂੰ ਕਿਹਾ ਹੀ ਨਹੀਂ ਜਾਂਦਾ, ਵਰਣਨ ਨਹੀਂ ਕੀਤਾ ਜਾਂਦਾ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ ਮਗਨ ਭਏ ਉਹਾਂ ਸੰਗ ਮਾਤੇ, ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਜੰਜਾਰਾ, ਅੰਗ ਬੁੱਧ ਨਹੀਂ ਭੋਰਾ, ਉੱਚਣ ਉੱਚਾ ਬੀਚ ਨਾ ਖੀਚਾ, ਹੋ ਤੇਰਾ ਤੂੰ ਮੋਰਾ, ਏਕ ਅੰਕਾਰ ਏਕ ਪਸਾਰਾ, ਏਕੇ ਆਪਰਾ ਪਾਰ ਏਕ ਬਸਥੀਰਨ ਏਕ ਸਪੂਰਨ, ਏਕੇ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ, ਅੰਤ ਨ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ
1: ਉੱਚਾ
0: ਉੱਚਾ। ਸਾਰੇ ਆਲ ਜੰਜਾਲ, ਆਲ ਮੀਨਜ ਘਰ, ਘਰ ਦੇ ਜੰਜਾਲ ਲਮੇਰੇ ਸਾਰੇ ਦੇ ਸਾਰੇ ਖਤਮ ਹੋ ਗਏ ਨੇ ਸ਼ਬਦ ਦੁਆਰੇ। ਨਿਰਮਲ ਨਿਰਮਲ ਅੰਦਰੋਂ ਪਵਿੱਤਰ ਪਵਿੱਤਰ ਸੱਚਾਈ ਹੋ ਗਿਆ, ਪਤਾ ਲੱਗ ਗਿਆ ਹੈ ਮਹਾਰਾਜ ਉੱਚਿਆਂ ਤੋਂ ਉੱਚਾ ਹੈ। ਉਹ ਬੇਅੰਤ ਹੈ ਕਦੋਂ? ਜਦੋਂ ਸ਼ਬਦ ਨਾਲ ਲਿਵ ਲੱਗ ਗਈ ਹੈ। ਮਹਾਰਾਜ ਕਹਿੰਦੇ ਫਿਰ ਕਿਰਪਾ ਵਰਤਦੀ ਹੈ।
1: ਗ੍ਰਹ ਕੁਟੁੰਬ ਮਹਾ ਸਹਿਜ ਸਮਾਧੀ,
0: ਸਤਨਾਮ ਸ਼੍ਰੀ
1: ਵਾਹਿਗੁਰੂ।
0: ਗ੍ਰਹ ਕੁਟੁੰਬ ਮੈਂ ਸਹਿਜ ਸਮਾਧੀ, ਗ੍ਰਹ ਮੀਨਜ ਘਰ ਹੈ ਜੀ, ਗ੍ਰਸਤ ਜੀਵਨ ਹੈ, ਕੁਟੁੰਬ ਮੀਨਜ ਹੈ ਪਰਿਵਾਰ, ਕੁਟੁੰਬ ਕਬੀਲਾ ਧੀਆਂ ਪੁੱਤਰ ਨੇ। ਮਹਾਰਾਜ ਕਹਿੰਦੇ ਕੁਟੁੰਬ ਹੈ, ਇਹਦੇ ਵਿੱਚ ਗੁਰੂ ਦਾ ਪਿਆਰਾ ਗੁਰਸਿੱਖ ਜਿਹੜਾ ਹੈ ਬਿਲਕੁਲ ਉਦਾਸੀ ਵੈਰਾਗ ਵਿੱਚ ਹੁੰਦਾ ਹੈ, ਸ਼ਬਦ ਵਿੱਚ ਟੁਕਿਆ ਰਹਿੰਦਾ ਹੈ। ਇਹ ਨਹੀਂ ਹੋਇਆ ਕਰਦਾ ਵੀ ਗ੍ਰਹਿ ਨੂੰ ਛੱਡ ਕੇ, ਗ੍ਰਸਤ ਜੀਵਨ ਨੂੰ ਛੱਡ ਕੇ ਕਿਧਰੇ ਬਾਹਰ ਚਲੇ ਜਾਈਏ ਤੇ ਪ੍ਰਾਪਤੀ ਹੋ ਜਾਵੇ, ਨਾ ਨਾ ਨਾ, ਏਦਾਂ ਨਹੀਂ ਹੁੰਦਾ। ਗ੍ਰਸਤ ਜੀਵਨ ਸਾਰਿਆਂ ਤੋਂ ਉੱਚਾ ਪਵਿੱਤਰ ਮੰਨਿਆ ਹੈ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤ ਬੜਾ ਪਿਆਰਾ ਲਿਖਿਆ, ਕਹਿੰਦੇ ਤੁਸ ਮੈਂ ਤੰਦਲ ਬੋਏ ਉਪਜੈ ਸਹੰਸਰ ਗਣੋ, ਦੇਹ ਧਾਰ ਕਰਤ ਹੈ ਪਰ ਉਪਕਾਰ ਜੀ, ਤੁਸ ਮੈਂ ਤੰਦਲ ਨਿਰਵਿਘਨ ਲਾਗੇ ਘੁਨ, ਰਾਖੇ ਰਹੇ ਚਿਰੰਕਾਲ ਹੋਤ ਨਾ ਬਿਕਾਰ ਜੀ, ਤੁਸ ਮੈਂ ਨਿਕਲ ਹੋਏ ਭਗਨ ਮਲੀਨ ਰੂਪ, ਸਵਾਦ ਕਰ ਵਾਇਰਾ ਦੇ ਰਹੇ ਨਾ ਸੰਸਾਰ ਜੀ, ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ, ਗ੍ਰਹਿ ਤਜ ਬਨ ਖੰਡ ਹੋਤ ਨਾ ਉਧਾਰ ਜੀ। ਤੁਸ ਮੈਂ ਤੰਦੁਲ, ਤੁਸ ਮਿੰਜ ਛਿੱਲੜਾ, ਤੰਦੁਲ ਮਿੰਜ ਚੌਲ, ਜਿਸ ਵੇਲੇ ਚੌਲ ਛਿੱਲੜ ਦੇ ਵਿੱਚ ਨੇ ਥੋੜੇ ਜੇ ਬੋਏ ਜਾਂਦੇ ਨੇ, ਧਰਤੀ ਵਿੱਚ ਉਹਦਾ ਬੀਜ ਬੀਜਿਆ ਜਾਂਦਾ, ਪਨੀਰੀ ਜਿਹਨੂੰ ਕਹਿੰਦੇ ਨੇ, ਲਾਇਆ ਜਾਂਦਾ, ਉਹਦੇ ਕਿੰਨੇ ਕਿੰਨੀਆਂ ਮੁੰਜਰਾਂ ਸਿੱਟੇ ਪੈਦਾ ਹੋ ਜਾਂਦੇ ਨੇ। ਤੁਸ ਮੈਂ ਤੰਦਲ ਬੋਏ ਨਿਕਸੈ ਸਹੰਸਰ ਗਣੋ, ਦੇਹ ਧਾਰ ਕਰਤ ਹੈ ਪਰ ਉਪਕਾਰ ਜੀ, ਤੇ ਕਹਿੰਦੇ ਤੇਵੇਂ ਗੁਰੂ ਦਾ ਗੁਰਸਿੱਖ ਗ੍ਰਸਤ ਜੀਵਨ ਦੇ ਵਿੱਚ ਸਰੀਰ ਧਾਰਨ ਕਰਕੇ ਪਰ ਉਪਕਾਰ ਕਰਦਾ, ਗ੍ਰਸਤ ਵਿੱਚ ਰਹਿੰਦਿਆਂ ਹੋਇਆ ਜੀਵਨ ਇਉਂ ਰਹਿੰਦਾ ਹੈ। ਤੁਸ ਮੈਂ ਤੰਦਲ ਨਿਰਵਿਘਨ ਨਾ ਲਾਗੇ ਘੁਨ, ਰਾਖੇ ਰਹੇ ਚਿਰੰਕਾਲ ਹੋਤ ਨਾ ਬੇਕਾਰ ਜੀ, ਤੇ ਜਿੰਨਾ ਚਿਰ ਚਾਵਲ ਜਿਹੜੇ ਛਲੜਾ ਵਿੱਚ ਨੇ ਨਾ, ਉਹਨਾਂ ਨੂੰ ਸੋਲਾ ਬੱਧੀ ਬੋਰੀਆਂ ਭਰ ਕੇ ਡਰਮਾ ਭਰ ਕੇ ਰੱਖਿਆ ਜਾਓ, ਖਰਾਬ ਹੁੰਦੇ ਹੀ ਨਹੀਂ ਹੈ। ਜਦੋਂ ਉਹਦੇ ਵਿੱਚ ਛਲੜਾ ਚੋਂ ਨਿਕਲ ਜਾਂਦੇ ਨੇ, ਉਹਨਾਂ ਦਾ ਸਵਾਦ ਵੀ ਕੌੜਾ ਹੋ ਜਾਂਦਾ ਹੈ, ਜੇ ਰਿੰਨ ਕੇ ਰੱਖੇ ਜਾਣ ਤਾਂ ਵੀ ਖਰਾਬ ਹੋ ਜਾਂਦੇ ਨੇ, ਲੰਮੇਰਾ ਸਿਰ ਨਹੀਂ ਰਹਿੰਦੇ। ਇਸੇ ਤਰ੍ਹਾਂ ਜਿੰਨਾ ਚਿਰ ਸਿੱਖ ਗ੍ਰਸਤ ਜੀਵਨ ਕੁਟੁੰਬ ਕਬੀਲੇ ਵਿੱਚ ਰਹਿੰਦਾ ਹੋਇਆ ਸਤਨਾਮ ਸ਼੍ਰੀ ਵਾਹਿਗੁਰੂ ਜਪਦਾ, ਜਿੰਨੀ ਮਰਜ਼ੀ ਲਵੇਰੀ ਉਮਰ ਹੋ ਜਾਵੇ ਉਹਦਾ ਜੀਵਨ ਖਰਾਬ ਨਹੀਂ ਹੁੰਦਾ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਤੁਸ ਮੈਂ ਤੰਦੁਲ ਨਿਰਵਿਘਨ ਨਾ ਲੱਗੇ ਘੁਨ, ਨਹੀਂ ਲੱਗਦਾ ਨਾ ਘੁਨ ਲੱਗਦਾ ਨਾ ਉਹ ਖਰਾਬ ਵੀ ਹੁੰਦੇ ਨੇ। ਤੁਸ ਮੈਂ ਤੁੰਦਲ ਨਿਰਵਿਘਨ ਨਾ ਲਾਗੇ ਘੁਨ, ਰਾਖੇ ਰਹੇ ਚਿਰੰਕਾਲ ਹੋਤ ਨਾ ਬੇਕਾਰ ਜੀ, ਤੁਸ ਮੈਂ ਨਿਕਲ ਹੋਏ ਭਗਨ ਮਲੀਨ ਰੂਪ, ਤੇ ਜਦ ਉਹਨੂੰ ਛੱਡਿਆ ਜਾਂਦਾ ਅੱਧੇ ਤੇ ਉਦੋਂ ਹੀ ਟੁੱਟ ਜਾਂਦੇ ਨੇ, ਟੁਕੜੇ ਬਣ ਜਾਂਦੇ ਨੇ। ਗਾਂ ਬਣਾਉਣ ਦੀ ਬਾਤ ਤੇ ਫਿਰ ਰਹਿ ਗਈ ਹੈ। ਤੁਸ ਮੈਂ ਨਿਕਲ ਹੋਏ ਭਗਨ ਮਲੀਨ ਰੂਪ ਰਾਧੇ ਰਹੇ ਸਵਾਦ, ਸਵਾਦ ਉਹਨਾਂ ਦਾ ਖਤਮ ਹੋ ਜਾਂਦਾ ਹੈ। ਤੇ ਚੌਥਾ ਬੋਲ ਕਹਿੰਦੇ ਨੇ ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ ਗ੍ਰਹਿ ਤਾਂ ਜਬਨ ਖੰਡ ਹੋਤ ਨਾ ਉਧਾਰ ਜੀ। ਗੁਰੂ ਦਾ ਸਿੱਖ ਘਰ ਵਿੱਚ ਗ੍ਰਿਸ਼ਤ ਵਿੱਚ ਰਹਿੰਦਿਆਂ ਬੈਰਾਗ ਰਹਿੰਦਾ ਹੈ, ਘਰ ਨੂੰ ਛੱਡ ਕੇ। ਮਹਾਰਾਜ ਕਹਿੰਦੇ ਨਾ ਨਾ, ਉਹ ਬੈਰਾਗ ਨਹੀਂ ਹੈ, ਉਹ ਤਾਂ ਇੱਕ ਦੌੜ ਦੀ ਬਾਤ ਬਣ ਜਾਂਦੀ ਹੈ। ਤੇਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਗੁਰੂ ਦਾ ਸਿੱਖ ਇਉਂ ਜੀਵਨ ਬਤੀਤ ਕਰਦਾ ਹੈ ਜੀ।
1: ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ।
0: ਜਿਹੜੇ ਨਾਮ ਦੇ ਵਿੱਚ ਰੱਤੇ ਰਹਿੰਦੇ ਅਸਲ ਵਿੱਚ ਉਹ ਵੈਰਾਗਵਾਨ ਹਨ, ਸੱਚੇ ਨੇ। ਜਿਨਕੇ ਚੋਲੇ ਰੱਤੜੇ ਪਿਆਰੇ, ਕੰਤ ਤਨਾ ਕੈ ਪਾਸ ਧੂੜ ਤਨਾ ਕੀ ਜੇ ਮਲਾ ਜੀ ਕਹੋ ਨਾਨਕ ਕੀ ਅਰਦਾਸ। ਉਹਨਾਂ ਦੀ ਧੂੜ ਮਿਲ ਜਾਵੇ, ਇਸ ਕਰਕੇ ਮਹਾਰਾਜ ਕਹਿੰਦੇ ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿੰਨੀ ਸੰਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰਹੀ ਜਿੰਨਾ ਸਾਰ ਨਾ ਆਈ। ਮਹਾਰਾਜ ਕਹਿੰਦੇ ਉਹ ਪੂਰੇ ਬੈਰਾਗੀ ਨੇ, ਵੈਰਾਗੀ ਤੋਂ ਭਾਵ ਮੇਰੇ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਹਨ।
1: ਮਹੱਲਾ ਚੌਥਾ
0: ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਹੋਰ ਬਖਸ਼

ਸਤਿਗੁਰੂ ਜੀ ਕਹਿੰਦੇ ਗਿਣਤੀਆਂ ਨਾਲ ਸੇਵਾ ਨਹੀਂ ਹੁੰਦੀ। ਅਸੀਂ ਹਜ਼ੂਰ ਸਾਹਿਬ ਪਿੱਛੇ ਦਰਸ਼ਨ ਕਰਨ ਵਾਸਤੇ ਗਏ, ਉੱਥੇ ਜਗ੍ਹਾ ਜਗ੍ਹਾ ਤੇ ਲਿਖਿਆ ਹੋਇਆ ਅਗਰ ਜੇ ਸੇਵਾ ਕਰਨੀ ਹੋਵੇ ਤੇ ਸੇਵਾ ਮੁੱਕਦੀ ਨਹੀਂ। ਗੁਰੂ ਘਰ ਵਿੱਚ ਅਗਰ ਸੇਵਾ ਕਰਨੀ ਹੋਵੇ ਤੇ ਸੇਵਾ ਕਦੇ ਮੁੱਕਦੀ ਨਹੀਂ, ਸਮਾਪਤ ਨਹੀਂ ਹੁੰਦੀ, ਤੇ ਜੇ ਸੇਵਾ ਨਾ ਕਰਨੀ ਹੋਵੇ ਤੇ ਸੇਵਾ ਕੋਈ ਨਜ਼ਰ ਹੀ ਨਹੀਂ ਆਉਂਦੀ। ਇਹ ਤਾਂ ਜ਼ਰੂਰ ਹੈ ਨਾ, ਜਿਹੜਾ ਸੇਵਾ ਕਰਨ ਵਾਲਾ ਕਿਤੇ ਗੁਰੂ ਘਰਾਂ 'ਚ ਸੇਵਾ ਮੁੱਕਦੀ ਹੈ, ਸਮਾਪਤ ਹੁੰਦੀ ਹੈ, ਉਹ ਬੰਦਾ ਕਹਿ ਦੇਵੇ ਵੀ ਸੇਵਾ ਨਹੀਂ ਹੈਗੀ, ਉਹ ਗੱਲ ਵੱਖਰੀ ਹੈ। ਲੰਗਰ ਵਿੱਚ ਭਾਂਡਿਆਂ ਵੱਲੇ ਚਲੇ ਜਾਵੇ, ਕਿਚਨ ਵੱਲੇ ਚਲਾ ਜਾਵੇ, ਝਾੜੂ ਵੱਲੇ ਆ ਜਾਵੇ, ਸਤਿਗੁਰੂ ਜੀ ਦੇ ਰੁਮਾਲਿਆਂ ਵੱਲੇ ਆ ਜਾਵੇ, ਜਿੱਧਰ ਮਰਜ਼ੀ ਚਲੇ ਜਾਵੇ, ਸੇਵਾ ਕਦੇ ਸਮਾਪਤੀ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਕਈ ਇੱਦਾਂ ਦੇ ਲੋਕ ਨੇ ਸੇਵਾ ਕਰਦੇ ਨੇ ਜਾਂ ਕੁਝ ਚੜਾਉਂਦੇ ਨੇ, ਉਹਨਾਂ ਦੀ ਗਿਣਤੀ ਕਰਦੇ ਨੇ ਵੀ ਮੈਂ ਇੰਨੀ ਟਹਿਲ ਕਰ ਲਈ ਹੈ, ਇੰਨਾ ਕੁਝ ਕਰ ਲਿਆ ਹੈ। ਸਤਿਗੁਰੂ ਜੀ ਕਹਿੰਦੇ ਉਹ ਕੀਤਾ ਹੋਇਆ ਪ੍ਰਵਾਨ ਨਹੀਂ ਹੁੰਦਾ, ਸੇਵਾ ਕਰਦਿਆਂ ਕਰਦਿਆਂ ਨਿਸ਼ਕਾਮਤਾ ਦੇ ਵਿੱਚ ਆ ਜਾਣਾ ਹੈ ਤਾਂ ਮਹਾਰਾਜ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਹਾਂਜੀ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਉੱਥੇ ਗਿਣਤੀ ਨਹੀਂ ਹੈ, ਭਾਈ ਮੰਝ ਜੀ ਵਾਂਗੂ ਸੇਵਾ ਕਰਦੇ ਰਹਿਣਾ ਹੈ ਤਾਂ ਗੁਰੂ ਨੇ ਫਿਰ ਬਖਸ਼ਿਸ਼ ਇਹ ਕਰ ਦੇਣੀ ਹੈ।

0: ਪਹਿਲੋ ਸਭ ਤੋਂ
1: ਪਹਿਲੋ
0: ਪਹਿਲੋ ਬਣ ਗਿਆ ਨਾ, ਕੋਈ ਗਿਣਤੀ ਨਹੀਂ ਹੈ, ਪਿਛਾ ਹੋ ਕੇ ਖਲੋਤਾ ਨਾ ਨਾ ਨਾ ਕੋਈ ਨਹੀਂ ਹੈ, ਕਿਸੇ ਗਿਣਤੀ ਵਿੱਚ ਨਹੀਂ ਹੈ। ਇੱਕ ਹੈ ਗੁਰੂ ਦੀ ਸੇਵਾ, ਦੂਸਰੀ ਹੈ ਦੁਨੀਆਂ ਦੀ ਸੇਵਾ, ਲੋੜਵੰਦਾਂ ਦੀ ਸੇਵਾ, ਜਿਹਨੂੰ ਮਹਾਰਾਜ ਕਹਿੰਦੇ ਨੇ ਇੱਤ ਤਨ ਲਾਗੈ ਬਾਣੀਆਂ, ਸੁੱਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ, ਦੁਨੀਆਂ ਲੋੜਵੰਦਾਂ ਦੀ, ਜਿੱਥੇ ਲੋੜ ਉੱਥੇ ਸੇਵਾ ਕਰ, ਵਿੱਚ ਦੁਨੀਆਂ ਸੇਵਕ ਮਾਈ ਹੈ, ਕਹੋ ਨਾਨਕ ਬਾਹਾਂ ਲੁੱਡੀਆਂ ਪਾਉਂਦਾ ਜਾਵੇਗਾ, ਗੁਰੂ ਦੀ ਰਹਿਮਤ ਹੋ ਜਾਵੇਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੇਵਾ ਕਰਦਿਆਂ ਗਿਣਤੀ ਨਾ ਕਰ,
2: ਸਬਦ ਸਾਧ ਨਾ ਆਇਓ, ਸੱਚ ਨਾ ਲੱਗੋ ਭਾਓ।
0: ਗਰੀਬ ਨਿਵਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਸ਼ਬਦ ਦਾ ਸਵਾਦ ਨਹੀਂ ਆਇਆ, ਸ਼ਬਦ ਦਾ ਆਨੰਦ ਨਹੀਂ ਆਇਆ, ਜ਼ਬਾਨ ਜਿਹੜੀ ਹੈ, ਰਸਨਾ ਜਿਹੜੀ ਹੈ, ਨੇਤਰ ਜਿਹੜੇ ਨੇ, ਕੰਨ ਜਿਹੜੇ ਨੇ, ਕੰਨ ਤਾਂ ਸੁਣਨ ਦਾ ਸਵਾਦ ਲੈਂਦੇ ਨੇ, ਰਸਨਾ ਜਿਹੜੀ ਹੈ ਉਹ ਖਾਣ ਦਾ ਸਵਾਦ ਲੈ ਰਹੀ ਹੈ, ਨੇਤਰ ਜਿਹੜੇ ਨੇ ਉਹ ਪਰਾਇਆ ਰੂਪ ਵੇਖਣ ਦਾ ਸਵਾਦ ਲੈ ਰਹੇ ਨੇ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਸਵਾਦ ਲਈ ਜਾ ਰਿਹਾ ਹੈ, ਉਸਤਤ ਨਿੰਦਾ ਕੰਨ ਸੁਣ ਰੋਵਣ ਇਤਿਹਾਸੇ, ਕੰਨ ਸੁਣਦਿਆਂ ਸੁਣਦਿਆਂ ਗੰਦੇ ਮੰਦੇ ਗੀਤ ਸਵਾਦ ਲੈਂਦਾ ਹੈ, ਰਸਨਾ ਦੁਆਰੇ ਨਿੰਦਿਆ ਝੂਠ ਬੋਲਦਾ, ਵਿਕਾਰ ਦੀਆਂ ਗੱਲਾਂ ਕਰਦਾ, ਇਹ ਸਵਾਦ ਲੈ ਰਿਹਾ ਹੈ। ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਡੀ ਜੀਵਣਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਇਹ ਸੁਗੰਧੀਆਂ ਵਾਲੀਆਂ ਚੀਜ਼ਾਂ ਨਾਲ ਇਹਨਾਂ ਦਾ ਸਵਾਦ ਤੇ ਆਉਂਦਾ ਹੈ, ਇੰਦਰੀਆਂ ਦਾ ਸਵਾਦ ਲੈ ਰਿਹਾ ਹੈ, ਪਰ ਸ਼ਬਦ ਦਾ ਸਵਾਦ ਨਹੀਂ ਆ ਰਿਹਾ, ਪਦਾਰਥਾਂ ਦਾ ਸਵਾਦ ਆ ਰਿਹਾ ਹੈ। ਮਹਾਰਾਜ ਕਹਿੰਦੇ ਜਿਹਨੂੰ ਸ਼ਬਦ ਦਾ ਸਵਾਦ ਆਉਂਦਾ ਹੈ, ਫਿਰ ਉਹਦਾ ਪ੍ਰੇਮ ਲੱਗ ਜਾਂਦਾ ਹੈ ਗੁਰੂ ਦੇ ਨਾਲ, ਸ਼ਬਦ ਹੈ ਸਾਧਨਾ ਹੈ। ਫਿਰ ਪੜਿਓ ਜੀ,
2: ਸ਼ਬਦ ਹੈ ਸਾਧ ਨਾ ਆਇਓ, ਸੱਚ ਨਾ ਲੱਗੋ ਭਾਓ।
0: ਕਹਿੰਦੇ ਜਦੋਂ ਸ਼ਬਦ ਦਾ ਸਵਾਦ ਹੀ ਨਹੀਂ ਆਇਆ ਤੇ ਸੱਚ ਨਾਲ ਪ੍ਰੇਮ ਕਿੱਥੋਂ ਬਣਨਾ ਹੈ, ਬਾਣੀ ਨਾਲ ਪ੍ਰੇਮ ਕਿੱਥੋਂ ਬਣਨਾ ਹੈ। ਜਿਸ ਵੇਲੇ ਸਵਾਦ ਆਵੇਗਾ, ਆਨੰਦ ਆਵੇਗਾ, ਬਾਣੀ ਪੜਦਿਆਂ ਪੜਦਿਆਂ ਆਪਾ ਭੁੱਲ ਜਾਵੇ, ਬਾਣੀ ਪੜਦਿਆਂ ਪੜਦਿਆਂ ਕਥਾ ਕੀਰਤਨ ਸੁਣਦਿਆਂ ਕੁਟੰਬ ਕਬੀਲਾ ਭੁੱਲ ਜਾਵੇ, ਕੇਵਲ ਉਹਦੇ ਵਿੱਚ ਮਗਨ ਹੋ ਜਾਵੇ। ਜਿਵੇਂ ਭਾਈ ਸਾਹਿਬ ਜੀ ਦਾ ਬੰਦ ਬੰਦ ਕੱਟਿਆ ਹੋਇਆ ਕੱਟਿਆ ਜਾ ਰਿਹਾ, ਆਪਾਂ ਭੁੱਲੇ ਹੋਏ ਨੇ, ਕੋਈ ਪਰਵਾਹ ਹੀ ਨਹੀਂ ਹੈ, ਖੋਪੜਾ ਲਾਇਆ ਜਾ ਰਿਹਾ ਕਿ ਭਾਈ ਤਾਰੂ ਸਿੰਘ ਜੀ ਦਾ ਦਿਹਾੜਾ ਆਉਣਾ, ਕੋਈ ਪਰਵਾਹ ਨਹੀਂ, ਆਪਾਂ ਭੁੱਲਾ ਹੋਇਆ। ਇਹ ਹੈ ਸੱਚ ਦੇ ਨਾਲ ਪਿਆਰ। ਪਾਤਸ਼ਾਹ ਜੀ ਕਹਿੰਦੇ ਸ਼ਬਦ ਦੁਆਰੇ ਜਦੋਂ ਸਵਾਦ ਆਉਂਦਾ ਹੈ, ਫਿਰ ਸੱਚ ਨਾਲ ਪ੍ਰੇਮ ਲੱਗ ਜਾਂਦਾ ਹੈ। ਫਿਰ ਪ੍ਰੇਮ ਕਿਹੋ ਜਿਹਾ ਲੱਗਦਾ ਹੈ? ਮੋਹੇ ਲਾਗਤੀ ਤਾਲਾ ਬੇਲੀ, ਹਾਂਜੀ, ਬਛਰੇ ਬਿਣ ਗਾਏ ਅਕੇਲੀ। ਗਾਈਆਂ ਮੱਝੀਆਂ ਰੱਖਣ ਵਾਲੇ ਜਿਮੀਦਾਰ ਨੂੰ ਪਤਾ ਹੈ, ਜਦੋਂ ਉਹਨਾਂ ਦਾ ਗਾਂ ਦਾ ਬੱਛਾ ਬੱਛੀ ਮੱਝ ਦਾ ਕੱਟਾ ਕੱਟੀ ਜਿਮੀਦਾਰ ਕਹਿੰਦੇ ਨੇ, ਉਹਨੂੰ ਛੱਡ ਦਿੰਦੇ ਨੇ ਨਾ ਜਦੋਂ, ਤਾਂ ਫਿਰ ਦੌੜ ਕੇ ਆਉਂਦਾ। ਜੇ ਦੂਰ ਬੱਝਾ ਹੋਵੇ ਤੇ ਉਹਦੀ ਮਾਂ ਜਿਹੜੀ ਉਹ ਬੜਾ ਡੇਂਗਾ ਤਕੜਾ ਮਾਰਦੀ ਹੈ, ਜਿੰਨਾ ਚਿਰ ਉਹਨੂੰ ਮਿਲ ਨਹੀਂ ਨਾ ਜਾਂਦਾ, ਉਹਨਾਂ ਚਿਰ ਕਿੱਲੇ ਦੇ ਦੁਆਲੇ ਘੁੰਮਦੀ ਹੈ ਜਿਮੀਦਾਰਾਂ ਨੂੰ ਪਤਾ ਹੈ। ਕਹਿੰਦੇ ਇਉਂ ਦਾ ਪ੍ਰੇਮ ਲੱਗ ਜਾਂਦਾ, ਗੁਰੂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਣ ਗਾਏ ਅਕੇਲੀ। ਦੂਜਾ ਪ੍ਰਮਾਣ ਦਿੰਦੇ ਨੇ, ਕਹਿੰਦੇ ਪਾਨੀਆਂ ਬਿਨ ਮੀਨ ਤਲਫ ਹੈ, ਪਾਨੀਆਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਪਾਨੀਆਂ ਬਿਨ ਮੀਨ ਤਲਫ ਹੈ, ਐਸੇ ਇਉਂ ਐਸੇ ਰਾਮ ਨਾਮਾ ਬਿਨ ਵਾਪਰੋ ਨਾਮ, ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੁੱਖ ਤਾਂ ਮੱਖਣ ਘੂਟਲਾ। ਛੱਡ ਦੇ ਕੇ ਛਲਾਂਗੇ ਮਾਰਦੇ ਆ ਜਾਂਦਾ, ਫਿਰ ਦੁੱਧ ਵੀ ਪੀਂਦਾ, ਮੱਖਣਾਂ ਦੀਆਂ ਘੁੱਟਾਂ ਭਰਦਾ। ਤੇਵੇਂ ਗੁਰੂ ਦਾ ਗੁਰਸਿੱਖ ਸੰਗਤ ਵਿੱਚ ਆ ਕੇ ਅੰਮ੍ਰਿਤ ਰਸ ਦਾ ਆਨੰਦ ਮਾਣਦਾ ਹੈ, ਗੱਜ ਕੇ ਕਹਿੰਦਾ ਸਤਨਾਮ ਸ਼੍ਰੀ
1: ਵਾਹਿਗੁਰੂ।
0: ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖ ਤਾਂ ਮੱਖਣ ਘੂਟਲਾ, ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟਤ ਲੱਖ ਲਖਾਇਆ, ਜੈਸੇ ਵਿਖੇ ਹੇਤ ਪਰ ਨਾਰੀ। ਆ ਹੈ ਪ੍ਰੇਮ। ਕਹਿੰਦੇ ਜਿਵੇਂ ਵਿਕਾਰੀ ਪੁਰਸ਼ ਪਰ ਔਰਤ, ਔਰਤ ਪਰ ਮਰਦ ਵਾਲੇ ਵੇਖਦੀ ਹੈ, ਜੈਸੇ ਵਿਖੇ ਹੇਤ ਪਰ ਨਾਰੀ, ਐਸੀ ਨਾਮੇ ਪ੍ਰੀਤ ਮੁਰਾਰੀ, ਮੇਰੀ ਪ੍ਰੀਤੀ ਹੋ ਜੀ ਹੈ। ਜੈਸੇ ਤਾਪ ਤੇ ਨਿਰਮਲ ਕੰਮ, ਤੈਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਇਹਨੂੰ ਕਹਿੰਦੇ ਸੱਚਾ ਪ੍ਰੇਮ। ਇਹਦੇ ਵਿੱਚ ਹੀ ਪ੍ਰਾਪਤੀ ਹੁੰਦੀ ਹੈ ਜੀ।
2: ਸਤਿਗੁਰ ਪਿਆਰਾ ਨਾ ਲੱਗਈ,
0: ਜਿਨ੍ਹਾਂ ਨੂੰ ਪ੍ਰੇਮ ਨਹੀਂ ਲੱਗਾ ਫਿਰ ਸਤਿਗੁਰੂ ਉਹਨਾਂ ਨੂੰ ਪਿਆਰਾ ਕਿੱਥੇ ਲੱਗੇਗਾ, ਫਿਰ ਤੇ ਉਹ ਸਤਿਗੁਰੂ ਜੀ ਤੋਂ ਵੇ ਮੁੱਖ ਹੋ ਜਾਂਦੇ ਹਨ।
2: ਮਨ ਹੱਠ ਆਵੇ ਜਾਏ,
0: ਫਿਰ ਮਨ ਦੇ ਹੱਠ ਕਰਕੇ ਆਉਂਦੇ ਤੇ ਜਾਂਦੇ ਨੇ, ਮਨ ਦੇ ਹੱਠ ਕਰਕੇ ਨੀ ਪ੍ਰਾਪਤੀ ਹੁੰਦੀ। ਮਨ ਹੱਠ ਕਿਣੇ ਨਾ ਪਾਇਓ, ਸਭ ਥੱਕੇ ਕਰਮ
2: ਕਮਾਏ,
0: ਕਹਿੰਦੇ ਫਿਰ ਪ੍ਰਾਪਤੀ ਦੇ ਹੁੰਦੀ। ਇਹ ਤਾਂ ਸਹਿਜ ਦਾ ਮਾਰਗ ਹੈ, ਪ੍ਰੇਮ ਦਾ ਮਾਰਗ ਹੈ, ਪ੍ਰੇਮ ਵਿੱਚ ਹੀ

0: ਸਤਿਗੁਰੂ ਜੀ ਦੇ ਹੁਕਮ ਦੁਆਰੇ ਚੱਲੇ ਤੇ ਚਾਕਰੀ ਉਹ ਟਹਿਲ ਕਰੇ, ਗੁਰੂ ਦੇ ਹੁਕਮ ਦੁਆਰੇ ਕਰੇ ਤੇ ਉਹ ਪ੍ਰਵਾਨ ਹੋ ਜਾਂਦਾ। ਕਿਵੇਂ? ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਸਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਂ ਗੀਤ ਪੱਗ ਮਲ ਧੋਵਣਾ। ਮੁੱਲ ਖਰੀਦੇ, ਇਹਦਾ ਉਥਣਕਾ ਸ਼ਬਦ ਹੈ ਮਾਰੂ ਰਾਗ ਦਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬੇਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਤੇਰਾ ਦਾਸ ਆ, ਤੇਰਾ ਗੋਲਾ ਆ, ਮੇਰੀ ਕੀ ਚਤੁਰਾਈ ਹੈ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਹਾਰਾਜ ਤੁਹਾਡਾ ਹੁਕਮ ਹੈ ਮੇਰੇ ਮੱਥੇ ਤੇ ਹੈ, ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ, ਧੰਨ ਗੁਰੂ ਅੰਗਦ ਦੇ ਮਹਾਰਾਜ ਲੈਣੇ ਰੁਨੇ ਮੰਨ ਕੇ ਤੇ ਗੁਰੂ ਅੰਗਦ ਦੇ ਮਹਾਰਾਜ ਬਣ ਗਏ ਨੇ, ਤੇਵੇਂ ਗੁਰੂ ਅਮਰਦਾਸ ਮਹਾਰਾਜ ਪ੍ਰਾਪਤੀ ਹੋਈ ਹੈ। ਹੁਕਮ ਦੇ ਅੰਦਰ ਕੀਤੀ ਹੋਈ ਟਹਿਲ ਜਿਹੜੀ ਹੈ ਉਹ ਪ੍ਰਵਾਨ ਹੈ ਜੀ।
1: ਆਪ ਗਵਾਏ ਸਤ ਗੁਰੂ ਨੂੰ ਮਿਲਿਆ,
0: ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤੁਰਾਈ। ਆਪਾਂ ਭਾਵ ਗਵਾ ਦੇਵੇ, ਹੰਕਾਰ ਦੂਰ ਕਰ ਦੇਵੇ, ਫਿਰ ਮੇਰੇ ਗੁਰੂ ਦੀ ਪ੍ਰਾਪਤੀ ਹੈ। ਮੇਰੇ ਵਰਗਾ ਤੇ ਆਪਣੇ ਆਪ ਨੂੰ ਵੱਡਾ ਸਮਝੀ ਬੈਠਾ, ਆਪਸ ਕੋ ਦੀਰਘ ਕਰ ਜਨ ਔਰ ਕੋ ਲਗਮਾਤ ਮਨਸਾ ਬਾਚਾ ਕਰਮਣਾ, ਮੈਂ ਦੇਖੇ ਦੋਜਕ ਜਾਤ।
1: ਸਜ ਰਹਾ ਸਮਾਏ
0: ਸਿੱਧੀ ਉਹ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ।
1: ਨਾਨਕ ਤਿੰਨਾ ਨਾਮ ਨਾ ਵਿਸਰਾ,
0: ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਭਈ ਨਾਮ ਨਹੀਂ ਵਿਸਰਦਾ ਕਿੰਨਾ ਨੂੰ,
1: ਸੱਚੇ ਮੇਲ ਮਿਲਾਏ,
0: ਸੱਚੇ ਦੇ ਨਾਲ ਮਿਲੇ ਹੋਏ ਨੇ, ਸੱਚੇ ਦੇ ਨਾਲ ਹਰ ਵੇਲੇ ਆਪਣੇ ਅੰਦਰੋਂ ਸੱਚੇ ਨੂੰ ਗ੍ਰਹਿਣ ਕਰਦੇ ਹਨ।
1: ਪੌੜੀ
0: ਸਤਿਗੁਰੂ ਜੀ ਹੋਰ ਕਿਰਪਾ ਕਰਦੇ ਨੇ, ਭਾਈ
1: ਖਾਨ ਮਲੋਕ ਕਹਾਏ ਦੇ ਕੋ ਰਹਿਣ ਨਾ ਪਾਈ,
0: ਆਪਣੇ ਆਪ ਨੂੰ ਖਾਨ ਕਹਾਉਣ ਵਾਲੇ, ਮਲੂਕ ਬਾਦਸ਼ਾਹ ਕਹਾਉਣ ਵਾਲੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਸੰਸਾਰ ਵਿੱਚ ਕੋਈ ਰਹਿੰਦਾ ਦਿਸਿਆ ਨਹੀਂ। ਧਿਆਨ ਦਿਓ, ਰਾਜੇ ਰਈਅਤ ਸਿੱਕਦਾਰ ਕੋਈ ਨਾ ਰਸੀਓ, ਹੱਟ ਪੱਟਨ ਬਾਜ਼ਾਰ ਹੁਕਮੀ ਟੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖੇਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ, ਤੰਬੋ ਪਲਗ ਨਿਵਾਰ ਸਰਾਏ ਚ ਲਾਲਤੀ, ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ। ਰਹਿਣ ਵਾਲਾ ਮੇਰਾ ਗੁਰੂ ਹੈ, ਬਾਕੀ ਸਭ ਦੀ ਗਿਣਤੀ ਸਹਿਬਾ ਨੇ ਗਿਣ ਦਿੱਤੀ। ਇੱਕ ਹੋਰ ਸੌਖਾ ਸ਼ਬਦ ਲੈ ਲਓ ਜੀ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਟ ਸੁਧਾਰੇ ਕਰ ਮੁਣਜਣ ਸੇਵਾ, ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ। ਪਾਤਸ਼ਾਹ ਜੀ ਕਹਿੰਦੇ ਉਹ ਜਿਉਂਦੇ ਵੇਖੇ ਜਾਂਦੇ, ਫਿਰ ਸਾਹਿਬ ਕਹਿੰਦੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੇ ਖਰਨਾ, ਕੂੜੈ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪੁਛਤਾਨਾ, ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਮਹਾਰਾਜ ਆ ਕਿਰਪਾ ਕਰ ਦਿਓ, ਦਿਨ ਰਾਤੀ ਜਪਦੇ ਰਹੀਏ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ ਜੀ। ਅੱਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਭਾਈ ਨਾ ਵਹਿਮ ਨਾ ਕਰ ਬੈਠੀ, ਵੀ ਸਦਾ ਰਵਾਂਗਾ ਇੱਥੇ, ਰਹਿੰਦਾ ਨੀ ਕੋਈ ਵੇਖਿਆ। ਸੌਖਾ ਬੋਲੇ ਘੋਰ ਚੇਤਾ ਰੱਖਿਓ ਜੀ, ਜਿਸ ਆਸਣ ਹਮ ਬੈਠੇ ਕਿੱਥੇ ਬੈਸ ਗਏ,
1: ਗੜ ਮੰਦਰ ਗੱਚ ਗੀਰੀਆ ਕਿਸ ਸਾਥ ਨਾ ਜਾਈ,
0: ਕੀਤੇ ਹੋਏ ਮਕਾਨ ਜਿਨ੍ਹਾਂ ਵਿੱਚ ਸੋਨੇ ਦੀਆਂ ਮੋਹਰਾਂ, ਸੋਨੇ ਦੇ ਨਿੱਕੇ ਨਿੱਕੇ ਜਿਹੜੇ ਨੇ ਜਿਹਨੂੰ ਹੀਰੇ ਕਹਿੰਦੇ, ਉਹ ਜੜੇ ਹੋਏ ਨੇ, ਲੇਪ ਕੀਤਾ ਹੋਇਆ, ਪਲਸਤਰ ਕੀਤੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਹੁਤ ਨੇ, ਪਰ ਪਾਤਸ਼ਾਹ ਜੀ ਕਹਿੰਦੇ ਕੋਈ ਤੇਰੇ ਨਾਲ ਨਹੀਂ ਜਾਂਦਾ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਵਾਹਿਗੁਰੂ ਵਾਹਿਗੁਰੂ ਲਾਏ ਮੋਤੀ ਹੀਰੇ, ਉਹਨਾਂ ਚ ਹੀਰੇ ਤੇ ਮੋਤੀ ਜੜੇ ਨੇ। ਪਰ ਮਹਾਰਾਜ ਕਹਿੰਦੇ ਚਲਦਿਆਂ ਕਵੇਗਾ ਨਾਲ ਚੱਲੋ, ਉਹ ਤੇ ਉੱਥੇ ਹੀ ਰਹਿਣੇ ਨੇ। ਗ੍ਰਹਿ ਸੋਇਨ ਚੰਦਨ ਲੱਗੀਆਂ ਨੇ ਸੁਗੰਧੀਆਂ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ ਕਿਛ ਨਾਹੇ ਵਸੂਰੇ, ਸੋ ਪ੍ਰਭ ਚੇਤਨ ਆਵੀ ਵਿਸ਼ਟਾ ਕੇ
2: ਕੀੜੇ
0: ਕੀੜੇ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਗੰਦਗੀ ਦਾ ਕੀੜਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨਾਲ ਨਹੀਂ ਜਾਂਦਾ।
1: ਸੋਇਨ ਸਾਖਤ ਪੌਣ ਵੇਗ,
0: ਸੋਣ ਪੌਣ ਵੇਗ, ਹਵਾ ਦੀ ਤਰ੍ਹਾਂ ਘੋੜੇ ਦੌੜਨ ਵਾਲੇ ਤੇ ਉਹਨਾਂ ਘੋੜਿਆਂ ਤੇ ਸੋਨਿਆਂ ਦੀਆਂ ਪਾਈਆਂ ਹੋਈਆਂ ਕੱਠੀਆਂ ਜਿਹੜੀਆਂ ਨੇ, ਪਾਤਸ਼ਾਹ ਜੀ ਕਹਿੰਦੇ ਕੋਈ ਵਸਤੂ ਨਾਲ ਨਹੀਂ ਜਾਵੇਗੀ।
1: ਤ੍ਰਿਗ ਤ੍ਰਿਗ ਚਤੁਰਾਈ,
0: ਚਤੁਰਾਈਆਂ ਕੀਤੀਆਂ ਸਾਈਆਂ, ਤ੍ਰਿਗ ਨੇ ਤ੍ਰਿਗ ਨੇ, ਮਾਤੇ ਮਤੰਗ ਜਰੇ ਜਰਸੰਗ, ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ, ਜਾਤ ਨਿਵਾਰੇ ਭਾਰੀ ਪੁਜਾਣ ਕੇ ਭੂਪ ਭਲੀ ਬਿਦ, ਨਿਆਵਤ ਸੀ ਸੁਨਾ ਜਾਤ ਵਿਚਾਰੇ ਤੇ ਭਾਈ ਤੋਂ ਕਹਾ ਭਏ ਭੂਪਤ। ਹਾਂਜੀ
2: ਅੰਤ
0: ਪਾਹੀ ਪਦਾਰੇ,
1: ਸਤੀ ਅੰਮ੍ਰਿਤ ਪ੍ਰਕਾਰ ਕਰਹ,
0: ਸਤੀ ਪ੍ਰਕਾਰ ਦਾ ਭੋਜਨ ਤਾਂ ਛਕ ਦੇ ਪ੍ਰਮਾਤਮਾ ਦੇ ਰਿਹਾ, ਪਰ
1: ਬਹੁ ਮੈਲ ਵਧਾਈ,
0: ਬੰਦਗੀ ਤੋਂ ਬਿਨਾਂ ਗੰਦਗੀ ਹੈ, ਮੈਲ ਵਧਾ ਰਹੇ ਨੇ, ਵਿਸ਼ਟਾ ਪੈਦਾ ਹੋਵੇਗੀ। ਛੱਤੀ ਪ੍ਰਕਾਰ ਦਾ ਭੋਜਨ ਛੱਕ ਕੇ ਨਹੀਂ ਉਹਦਾ ਸ਼ੁਕਰ ਕੀਤਾ।
1: ਨਾਨਕ ਜੋ ਦੇਵਾ ਤਿਸੇ ਨਾ ਜਾਣਣੀ,
0: ਐਸਾ ਇਹ ਮਨਮੁਖ ਮੂਰਖ ਹੈ ਜੋ ਪ੍ਰਮਾਤਮਾ ਦੇ ਰਿਹਾ ਉਹਨੂੰ ਤੇ ਜਾਣਦਾ ਹੀ ਨਹੀਂ ਹੈ, ਕਹਿੰਦਾ ਮੈਨੂੰ ਕੀ ਦਿੱਤਾ, ਇਹ ਤੇ ਸਮਝਦਾ ਨੀ, ਮੈਨੂੰ ਨੇਤਰ ਦਿੱਤੇ ਜਿਹਨੂੰ ਨਹੀਂ ਦਿੱਤੇ ਉਹਨੂੰ ਪੁੱਛੋ ਆ ਜਿਹਨੂੰ ਦੀਦਾ ਨਹੀਂ ਹੈ। ਮਹਾਰਾਜ ਕਹਿੰਦੇ ਜੋ ਦਿੱਤਾ ਹੈ ਨਾ ਉਹਨੂੰ ਨਹੀਂ ਸਮਝਦਾ, ਉਹਨੂੰ ਸਮਝਣਾ ਚਾਹੀਦਾ, ਸਰੀਰ ਨੌ ਬਰ ਨੌ ਦਿੱਤਾ ਬਸ ਸਾਰਾ ਹੀ ਕੁਝ ਮਿਲ ਗਿਆ ਹੈ, ਜੋ ਦਿੱਤਾ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ।
1: ਮਨਮੁਖ ਦੁੱਖ ਪਾਈ,
0: ਮਨਮੁਖ ਪੁਰਸ਼ ਜਿਹੜਾ ਭਾਈ ਦੁੱਖ ਹੀ ਦੁੱਖ ਪਾਉਂਦਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ, ਬੇਅੰਤ ਫੁੱਲਾਂ ਦੀਆਂ ਮਾਫੀਆਂ ਅੰਤਲੇ ਬਚਣ। ਗਿਆਨੀ ਜੀ ਪਿਆਰ ਵਿੱਚ ਪੜੋ ਤਾਂ ਫਤਿਹ।

ਅੱਤ ਸਾ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਪਾਵਨ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ। ਸਤਿਗੁਰੂ ਜੀ ਕਿਰਪਾ ਕਰਨ ਇਸ ਸੁਭਾਗੇ ਸਮੇਂ ਦਾ ਆਪਾਂ ਨੂੰ ਲਾਹਾ ਮਿਲ ਜਾਵੇ। ਲਾਹਾ ਮਿਲਦਾ ਏ ਸੁਰਤ ਇਕਾਗਰ ਕਰਨ ਦੇ ਨਾਲ। ਇੱਥੇ ਜੇਕਰ ਸਰੀਰ ਦਾ ਬੁੱਤ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ ਤਾਂ ਫਿਰ ਹਾਜ਼ਰੀਆਂ ਨਹੀਂ ਲੱਗਿਆ ਕਰਦੀਆਂ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਡੀ ਇਹ ਮਨ ਦੀ ਇੱਕ ਸੁਰਤਾ ਬਣ ਜਾਵੇ ਤੇ ਆਪਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਨਾਲ ਮਨ ਜੋੜ ਕਰਕੇ ਇਸ ਸੁਭਾਗੇ ਸਮੇਂ ਦਾ ਲਾਹਾ ਲਈਏ। ਆਓ ਸਭ ਤੋਂ ਪਹਿਲਾਂ ਕਰੋ ਕਿਰਪਾ ਢਾਡੀ ਦਸੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਭਾਗੀਓ, ਅੱਜ ਆਪਾਂ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਹੋਰਾਂ ਨੂੰ ਯਾਦ ਕਰ ਰਹੇ ਹਾਂ, ਜਿਹਨਾਂ ਦਾ ਬੰਦ ਬੰਦ ਕੱਟਿਆ ਗਿਆ। ਅਸੀਂ ਵੀ ਜੋ ਲੜੀ ਸ਼ੁਰੂ ਕੀਤੀ ਹੋਈ ਹੈ ਉਸ ਲੜੀ ਨੂੰ ਜੋੜਨ ਤੋਂ ਪਹਿਲਾਂ ਢਾਡੀ ਜਥੇ ਵੱਲੋਂ ਕੌਮ ਦੇ ਉਸ ਮਹਾਨ ਸ਼ਹੀਦ ਕਲਗੀਧਰ ਪਾਤਸ਼ਾਹ ਜੀ ਦੇ ਵੱਡੀਆਂ ਬਖਸ਼ਿਸ਼ਾਂ ਦੇ ਪਾਤਰ ਭਾਈ ਮਨੀ ਸਿੰਘ ਜੀ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ। ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਹੈ। ਗੁਰੂ ਪਿਆਰਿਓ, ਜਦੋਂ ਸਾਹਿਬ ਜੀ ਦੇ ਹਾਜ਼ੂਰ ਆਈਏ ਤਾਂ ਆਪਾਂ ਅਰਦਾਸ ਜੋਦੜੀ ਕਰਕੇ ਹੀ ਸਤਿਗੁਰੂ ਜੀ ਦੀ ਬਖਸ਼ਿਸ਼ ਹਾਸਲ ਕਰ ਸਕਦੇ ਹਾਂ। ਵਡਭਾਗੀਓ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਨਾ ਜਾਨਾ, ਰੱਬ ਨੂੰ ਰੱਬ ਸਮਝ ਕੇ ਉਸ ਨੂੰ ਆਪਣੇ ਰੋਮ ਰੋਮ ਵਿੱਚ ਰਟਾ ਲੈਣਾ, ਇਹੀ ਸਾਡੇ ਮਨੁੱਖੀ ਜੋ ਸਾਨੂੰ ਇਹ ਜਾਮਾ ਮਿਲਿਆ ਹੈ ਇਸ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਇਸ ਦਰ ਤੇ ਪ੍ਰਵਾਨ ਹੋ ਕੇ ਆਪਾਂ ਇਸ ਖੇਡ ਨੂੰ ਜਿੱਤ ਕੇ ਜੋ ਮਿਆਵੀ ਤਮਾਸ਼ਾ ਹੈ ਇਸ ਦੇ ਵਿੱਚੋਂ ਆਪਾਂ ਸੁਰਖਰੂ ਹੋ ਕੇ ਸਾਹਿਬ ਦੇ ਦਰ ਜਿਹੜਾ ਹੈ ਪ੍ਰਵਾਨ ਹੋ ਕੇ ਵਾਹਿਗੁਰੂ ਪਿਤਾ ਜੀ ਦੇ ਕੋਲ ਜਾਣਾ ਹੈ। ਪਰ ਅਸੀਂ ਇਸ ਨੂੰ ਤਮਾਸ਼ਾ ਸਮਝ ਲਿਆ ਏ, ਆਏ ਮੱਥਾ ਟੇਕਿਆ, ਕੁਝ ਸਮਾਂ ਇੱਥੇ ਬੈਠੇ, ਸਰੀਰ ਦਾ ਬੁੱਤ ਜਿਹੜਾ ਆਇਆ ਮਨ ਗੈਰ ਹਾਜ਼ਰ ਰਿਹਾ, ਪ੍ਰਸ਼ਾਦਾ ਪਾਣੀ ਛਕਿਆ ਚਲੇ ਗਏ। ਪਰ ਗੁਰੂ ਪਿਆਰਿਓ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਸ਼ਬਦ ਦੀ ਵਿਚਾਰ ਕਰਕੇ ਜੇ ਕੋਈ ਪ੍ਰਾਣੀ ਇਸ ਰੂਹਾਨੀਅਤ ਦੇ ਪ੍ਰਕਾਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ ਤਾਂ ਫੇਰ ਹੀ ਇਸ ਨੂੰ ਵੱਡੀ ਬਖਸ਼ਿਸ਼ ਜਾਣਿਆ ਜਾ ਸਕਦਾ ਹੈ। ਗੁਰੂ ਪਿਆਰਿਓ, ਸੰਗਤ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪ੍ਰੋਫੈਸਰ ਸੁਰਜੀਤ ਸਿੰਘ ਜੀ ਬੈਠੇ ਨੇ, ਬਹੁਤ ਉੱਚ ਕੋਟੀ ਦੇ ਇਹ ਪ੍ਰਚਾਰਕ ਨੇ, ਬੁੱਧੀਜੀਵੀ ਵਰਗ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਏ ਤੇ ਸਾਡੇ ਤੋਂ ਪਹਿਲਾਂ ਕਥਾ ਕਰਕੇ ਗਏ ਨੇ। ਗੁਰੂ ਪਿਆਰੇ ਬਹੁਤ ਹੀ ਭਾਵ ਪੂਰਤ ਸ਼ਬਦਾਂ ਦੇ ਵਿੱਚ ਉਹ ਆਪ ਜੀ ਦੇ ਨਾਲ ਕਥਾ ਸਾਂਝੀ ਕਰਦੇ ਨੇ। ਸੋ ਵਿਦਵਾਨ ਸੱਜਣ ਬੈਠੇ ਨੇ। ਗੁਰੂ ਪਿਆਰਿਓ, ਇਹ ਸਿੱਖੀ ਜਿਹੜੀ ਹੈ ਇਹ ਕਿਸੇ ਦੀ ਜੱਦੀ ਪੁਸ਼ਤੀ ਜਾਇਦਾਦ ਨਹੀਂ, ਇਹ ਸਿੱਖੀ ਨੂੰ ਕਮਾਉਣਾ ਪੈਂਦਾ ਏ। ਇਸ ਸਿੱਖੀ ਨੂੰ ਕਮਾ ਕੇ ਹੀ
ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਵਾਰਸ ਬਣੇ। ਇਸ ਸਿੱਖੀ ਨੂੰ ਕਮਾ ਕੇ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਤੀਸਰੇ ਵਾਰਸ ਬਣੇ। ਸੋ ਸਿੱਖੀ ਜਿਹੜੀ ਹੈ ਸਿੱਖਾਂ ਦੇ ਘਰ ਜੰਮ ਕੇ ਹੀ ਨਹੀਂ ਮਿਲ ਜਾਂਦੀ, ਸਿੱਖੀ ਕਮਾਉਣੀ ਪੈਂਦੀ ਹੈ। ਆਪਾਂ ਲੜੀ ਸ਼ੁਰੂ ਕੀਤੀ ਹੋਈ ਹੈ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਪ੍ਰਵਾਨ ਹੋਏ ਗੁਰਸਿੱਖ ਪਿਆਰੇ ਪਰਮਹੰਸ ਭਾਈ ਪਾਰੋ ਜੀ ਦੇ ਜੀਵਨ ਦੇ ਆਪਾਂ ਝਾਤ ਜਿਹੜੀ ਆ ਉਹ ਮਾਰ ਰਹੇ ਹਾਂ। ਉਹਨਾਂ ਦਾ ਇਤਿਹਾਸ ਜਿਹੜਾ ਏ ਆਪਾਂ ਸ਼ੁਰੂ ਕੀਤਾ ਹੋਇਆ ਏ ਗੁਰੂ ਪਿਆਰਿਓ। ਆਪਾਂ ਇਤਿਹਾਸ ਸਾਂਝਾ ਕੀਤਾ ਸੀ ਕਿ ਡੱਲਾ ਨਗਰ ਜਿਹੜਾ ਸੁਲਤਾਨਪੁਰ ਦੇ ਬਿਲਕੁਲ ਨਜ਼ਦੀਕ ਹੈ, ਇਸ ਨਗਰ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ। ਇੱਥੋਂ ਨਗਰ ਨਿਵਾਸੀਆਂ ਨੂੰ ਸਿੱਖੀ ਦੇ ਨਾਲ ਪਿਆਰ ਬਣਿਆ ਤੇ ਇਹ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਬਾਬਾ ਲਹਿਣਾ ਜੀ ਵਿੱਚ ਪ੍ਰਵੇਸ਼ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤਦੀਆਂ ਨੇ, ਤਾਂ ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਚਰਨ ਪਰਸਣ ਵਾਸਤੇ ਇਸ ਡੱਲੇ ਨਗਰ ਦੀਆਂ ਸੰਗਤਾਂ ਇਕੱਤਰ ਹੋ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਪਹੁੰਚਦੀਆਂ ਨੇ। ਖਡੂਰ ਸਾਹਿਬ ਜਾ ਕੇ ਸਤਿਗੁਰਾਂ ਦੇ ਦੀਦਾਰ ਕੀਤੇ, ਸਤਿਗੁਰਾਂ ਦੇ ਚਰਨ ਪਰਸੇ, ਸੰਗਤਾਂ ਸੇਵਾ ਵਿੱਚ ਜੁੱਟ ਗਈਆਂ। ਇਹਨਾਂ ਸੰਗਤਾਂ ਦੇ ਵਿੱਚ ਇੱਕ ਮੁਛ ਫਟੇਂਦਾ ਗੱਭਰੂ ਆਏ ਜਿਹੜਾ ਭੱਜਾ ਭੱਜਾ ਫਿਰਦਾ ਏ, ਕਦੇ ਸੇਵਾ ਵਿੱਚ ਜੁੱਟ ਜਾਂਦਾ ਏ, ਕਦੇ ਜਾ ਕੇ ਲੱਕੜਾਂ ਪਾੜਦਾ ਏ, ਕਦੇ ਜੂਠੇ ਬਰਤਨ ਮਾਜਦਾ ਏ, ਤੇ ਕਦੇ ਕਿੰਨਾ ਕਿੰਨਾ ਚਿਰ ਆ ਕੇ ਸੰਗਤ ਦੇ ਵਿੱਚ ਇੱਕ ਰਸ ਹੋ ਕੇ ਸਮਾਧੀ ਲੀਨ ਹੋ ਕੇ ਬੈਠ ਜਾਂਦਾ ਏ। ਇਹ ਮੁਛ ਫਟੇਂਦਾ ਗੱਭਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਜ਼ਰੇ ਚੜਿਆ ਏ। ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਦੀ ਪੂਰਵਲੀ ਬੰਦਗੀ ਨੂੰ ਵਾਚਦੇ ਨੇ, ਵੇਖਦੇ ਨੇ, ਮੁਸਕਰਾਉਂਦੇ ਨੇ ਕਿ ਇਸ ਦੀ ਪੂਰਵਲੀ ਬੰਦਗੀ ਜਿਹੜੀ ਏ ਉਹ ਪ੍ਰਗਟ ਹੋਣ ਵਾਲੀ ਹੈ। ਤੇ ਇਹ ਗੁਰੂ ਦਾ ਪਿਆਰਾ ਜਿਹੜਾ ਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਵੱਡੀਆਂ ਬਖਸ਼ਿਸ਼ਾਂ ਹਾਸਲ ਕਰੇਗਾ। ਗੁਰੂ ਪਿਆਰਿਓ, ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ। ਇੱਕ ਦਿਨ ਇਹ ਭਾਈ ਪਾਰੋ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਜੀ ਮੈਂ ਆਪਣੇ ਮਿੱਤਰਾਂ ਦੇ ਕੋਲੋਂ ਸੁਣਿਆ ਏ ਕਿ ਹੰਸ ਜਿਹੜੇ ਨੇ ਉਹ ਮਾਨਸਰੋਵਰ ਦੇ ਕਿਨਾਰੇ ਤੇ ਵਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਕੇ ਦੁੱਧ ਦੇ ਵਿੱਚ

ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਹਾਂ ਪਿਆਰਿਆ, ਜਿਹੜੇ ਹੰਸ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ। ਇਹ ਵੀ ਸੱਚ ਹੈ ਕਿ ਉਹ ਦੁੱਧ ਵਿੱਚ ਆਪਣੀ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ ਤੇ ਉਹਦੇ ਵਿੱਚੋਂ ਫੁੱਟ ਖਾਂਦੇ ਨੇ, ਨਰੋਲ ਫੁੱਟ ਖਾਂਦੇ ਨੇ। ਪਰ ਸਤਿਗੁਰੂ ਜੀ, ਫਿਰ ਪਰਮ ਹੰਸ ਕੌਣ ਦੇ? ਪਾਤਸ਼ਾਹ ਜੀ ਕਹਿੰਦੇ ਪਰਮ ਹੰਸ ਗੁਰੂ ਦੇ ਹਜ਼ੂਰ ਵੱਸਦੇ ਨੇ। ਜਿਵੇਂ ਹੰਸ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਇਵੇਂ ਜਿਹੜੇ ਪਰਮ ਹੰਸ ਹੁੰਦੇ ਨੇ ਇਹ ਗੁਰੂ ਦੇ ਹਜ਼ੂਰ ਸੰਗਤ ਦੇ ਵਿੱਚ ਵੱਸਦੇ ਨੇ। ਹੰਸ ਜਿਹੜੇ ਨੇ ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਜਿਹੜੇ ਪਰਮ ਹੰਸ ਹੁੰਦੇ ਨੇ ਉਹ ਨਾਮ ਦੇ ਮੋਤੀਆਂ ਦਾ ਚੋਗ ਚੁਗਦੇ ਨੇ। ਉਹ ਧੁਰ ਕੇ ਬਾਣੀ ਦੇ ਸ਼ਬਦ ਜਿਹੜੇ ਨੇ ਉਸ ਨੂੰ ਜਪ ਕੇ ਆਪਣੇ ਮਨ ਦੀ ਤ੍ਰਿਪਤੀ ਕਰਦੇ ਨੇ। ਤੇ ਜਿਹੜੇ ਹੰਸ ਨੇ ਉਹ ਦੁੱਧ ਵਿੱਚ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ, ਤੇ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਬਾਣੀ ਪੜ ਕੇ ਸੇਵਾ ਕਰਕੇ ਸਿਮਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨਖੇੜ ਦਿੰਦੇ ਨੇ। ਉਹਨਾਂ ਦੇ ਅੰਦਰ ਰੂਹਾਨੀਅਤ ਦਾ ਪ੍ਰਕਾਸ਼ ਹੁੰਦਾ ਹੈ। ਸੁਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਗੁਰੂ ਪਿਆਰੇ ਨੇ ਪੁੱਛਿਆ ਹੈ ਭਾਈ ਪਾਰੋ ਜੀ ਨੇ, ਕਹਿੰਦੇ ਸਤਿਗੁਰੂ ਜੀ ਫਿਰ ਪਰਮ ਹੰਸ ਹੋਣਗੇ ਹੁੰਦੇ ਨੇ, ਉਹਨਾਂ ਨੇ ਕੋਈ ਦੀਦਾਰ ਕਰਵਾ ਦਿਓ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਪਾਰੋ, ਤੂੰ ਹੋਰ ਕਿਸੇ ਦੇ ਦਰਸ਼ਨ ਤਾਂ ਕੀ ਕਰ ਰਿਹਾ? ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਤੇਰੇ ਤੇ ਬਖਸ਼ਿਸ਼ਾਂ ਵਰਤਣਗੀਆਂ, ਤੂੰ ਆਪ ਹੀ ਪਰਮ ਹੰਸ ਬਣ ਕੇ ਉਸ ਰੰਗ ਨੂੰ ਮਾਣ ਕੇ ਮਹਿਸੂਸ ਕਰ ਲਈ, ਤੈਨੂੰ ਪਤਾ ਲੱਗ ਜਾਵੇਗਾ ਕਿ ਪਰਮ ਹੰਸ ਕੌਣ ਨੇ। ਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਇਹ ਬਖਸ਼ਿਸ਼ਾਂ ਭਰੇ ਅਲਫਾਜ਼ ਨਿਕਲੇ ਹੋਣ, ਜ਼ਿੰਦਗੀ ਵਿੱਚ ਤਬਦੀਲੀ ਕਿਉਂ ਨਾ ਆਉਂਦੀ? ਕਿਉਂਕਿ ਗੁਰੂ ਸਮਰੱਥ ਹੈ, ਉਹ ਤਾਂ ਮੁਰਦਿਆਂ ਨੂੰ ਵੀ ਜ਼ਿੰਦਗੀਆਂ ਬਖਸ਼ ਸਕਦੇ ਨੇ, ਉਹ ਤਾਂ ਨਜ਼ਰੀ ਨਜ਼ਰ ਨਿਹਾਲ ਕਰ ਦਿੰਦੇ ਨੇ। ਜੇ ਗੁਰੂ ਚਾਹੇ ਤਾਂ ਜਿਹੜਾ ਜਰਨੈਲ ਬਣ ਕੇ ਆਉਂਦਾ ਏ ਉਹਦੇ ਹੱਥ ਵਿੱਚ ਮਾਲਾ ਫੜਾ ਕੇ ਉਸ ਨੂੰ ਸੰਤ ਬਣਾ ਦਿੰਦਾ ਏ, ਤੇ ਜੇ ਗੁਰੂ ਚਾਹੇ ਤਾਂ ਇੱਕ ਸੰਤ ਨੂੰ ਬੈਠੇ ਹੋਏ ਨੂੰ ਥਾਪੜਾ ਦੇ ਕੇ ਜਰਨੈਲ ਬਣਾ ਦਿੰਦਾ ਏ। ਸਾਰੀਆਂ ਗੱਲਾਂ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਨੇ, ਸਾਰੀਆਂ ਬਖਸ਼ਿਸ਼ਾਂ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਨੇ। ਹਮਨੇ ਫੂਲੋ ਕੋ ਛੂਆ ਮੁਰਝਾ ਕਰੇ ਰਾਖ ਹੋ ਗਏ, ਤੁਮਨੇ ਕਦਮੋ ਸੇ ਸ਼ੂ ਕਰ ਕਾਂਟੋ ਸੇ ਗੁਲਸਤਾ ਕਰ ਦਿਆ। ਜਿਹੜੇ ਕਹਿੰਦੇ ਸਨ ਉਹ ਫੁੱਲ ਬਣ ਗਏ, ਅਸੀਂ ਤਾਂ ਫੁੱਲਾਂ ਨੂੰ ਹੱਥ ਲਾਇਆ, ਮੁਰਝਾ ਕੇ ਸੜ ਕੇ ਰਾਖ ਹੋ ਗਏ, ਤੇ ਤੁਸੀਂ ਆਪਣੇ ਚਰਨਾਂ ਨਾਲ ਸੁਹਾ ਕੇ ਕੰਢਿਆਂ ਤੋਂ ਗੁਲਸਤਾ ਬਣਾ ਦਿੱਤਾ, ਫੁੱਲ ਖਿਲਾ ਦਿੱਤੇ। ਸੋ ਇਹ ਗੁਰੂ ਦੀਆਂ ਬਖਸ਼ਿਸ਼ਾਂ ਦੀਆਂ ਸਾਰੀਆਂ ਬਰਕਤਾਂ ਨੇ। ਇਹ ਭਾਈ ਪਾਰੋ ਜੀ ਨਾਮ ਤੇ ਸੇਵਾ ਦੇ ਵਿੱਚ ਰੰਗੇ ਗਏ, ਬਸ ਇਹਨਾਂ ਦਾ ਜੀਵਨ ਸੇਵਾ ਤੇ ਸਿਮਰਨ ਬਣ ਗਿਆ। ਗੁਰੂ ਪਿਆਰਿਓ, ਇੰਨੀ ਕੁ ਜ਼ਿਆਦਾ ਬਖਸ਼ਿਸ਼ ਗੁਰੂ ਦੀ ਵਰਤੀ ਕਿ ਹਰ ਪਲ ਬਸ ਸੇਵਾ ਸਿਮਰਨ ਨਹੀਂ ਦਿਸਦਾ। ਇੱਕ ਵਾਰੀ ਦੀ ਗੱਲ ਹੈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਵਾਰਸ ਬਣ ਜਾਂਦੇ ਨੇ। ਗੁਰੂ ਅਮਰਦਾਸ ਜੀ ਦੇ ਵੇਲੇ ਦੀ ਗੱਲ ਹੈ ਕਿ ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਕੇ ਲੰਗਰ ਦੇ ਵਿੱਚ ਘੁੰਮਦਿਆਂ ਹੋਇਆ ਪੁੱਛਿਆ, ਕਹਿੰਦੇ ਅੱਜ ਭਾਈ ਪਾਰੋ ਤੇ ਜੇਠਾ ਜੀ ਨਜ਼ਰ ਨਹੀਂ ਆਉਂਦੇ। ਗੁਰੂ ਤਾਂ ਜਾਣਦਾ ਹੈ ਕਿੱਥੇ ਹੈ, ਬਸ ਇਹ ਤਾਂ ਗੁਰੂ ਦੇ ਬਾਹਰ ਦੇ ਦਿਖਾਵੇ ਦੀ ਗੱਲ ਹੈ। ਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਕੇ ਲੰਗਰ ਚੋਂ ਪਤਾ ਲੱਗਾ ਜੀ, ਕਹਿੰਦੇ ਉਹ ਆ ਦੋ ਤਿੰਨ ਦਿਨ ਸੰਗਤਾਂ ਦੀ ਭਰਮਾਰ ਰਹੀ ਹੈ, ਵੱਡੇ ਵੱਡੇ ਬਰਤਨਾਂ ਦੇ ਵਿੱਚ ਜੋ ਪ੍ਰਸ਼ਾਦ ਪਾਣੀ ਬਣਿਆ ਸੀ, ਰੋਟੀ ਪਾਣੀ ਬਣਿਆ ਸੀ, ਦਾਲਾਂ ਬਣੀਆਂ ਸਨ, ਉਹ ਸਾਰੇ ਬਰਤਨ ਮਾਂਜ ਰਹੇ ਨੇ ਤੇ ਲਗਾਤਾਰ ਨਿਰੰਤਰ ਸੇਵਾ ਦੇ ਵਿੱਚ ਡਟੇ ਹੋਏ ਨੇ। ਗੁਰੂ
प्यारे गुरु अमरदास महाराज जी उधर चले गए जिथे वो सेवा विच डटे हुए सी जदों उन्होंने रंग विच रतिया नूं वेख्या नाले सेवा करते ने नाले सिमरन करते ने एक अनोखे रंग दे विच विचरदिया नूं वेख्या ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ਾਂ ਦੇ ਘਰ ਆ ਗਏ ਕਹਿੰਦੇ ਭਾਈ ਪਾਰੋ ਅੱਜ ਅਸੀਂ ਤੇਰੇ ਤੇ ਤੁਠੇ ਆ ਸਾਡਾ ਚਿੱਤ ਕਰਦਾ ਤੈਨੂੰ ਆ ਗੁਰਨਾ ਗੱਦੀ ਵੇ ਰਹੀਏ ਗੁਰੂ ਪਿਆਰਿਓ ਭਾਈ ਪਾਰੋ ਦਾ ਕੰਨ ਪਾਟ ਗਿਆ ਗੜਗੜਾ ਕੇ ਬੋਲਿਆ ਪਾਤਸ਼ਾਹ ਜੀ ਜੇ ਤੁਠੇ ਹੋ ਤਾਂ ਕਿਰਪਾ ਕਰੋ ਮੈਨੂੰ ਗੱਦੀ ਨਹੀਂ ਚਾਹੀਦੀ ਗੋਦੀ ਚਾਹੀਦੀ ਹੈ अपनी गोदी बख्श दियो मेरे सतगुरु जी सो एडी अवस्था उची हो गई है गुरु प्यारे उधर कला जिदा जिदा गुरु वरतौंदा है वो वरत दिया जांदियां ने एक दिन जलंधर दा सूबेदार इस पासे नू जा रहा है जदों ब्यास दरिया दे पत्तर ते पहुंचा तां की वेखदा है कि ब्यास दरिया दे विच तां हड़ आया होया है ਪਾਣੀ ਜਿਹੜਾ ਕੰਢਿਆਂ ਤੋਂ ਬਾਹਰ ਆਉਣ ਨੂੰ ਫਿਰਦਾ ਹੈ ਇਸ ਨੇ ਆਪਣੇ ਸਿਪਾਹੀਆਂ ਨੂੰ ਅਹਿਲਕਾਰਾਂ ਨੂੰ ਹੁਕਮ ਕੀਤਾ ਕਿ ਤੰਬੂ ਲਗਾ ਲਓ ਜਿੰਨਾ ਚਿਰ ਪਾਣੀ ਉਤਰਦਾ ਨਹੀਂ ਉਨਾ ਚਿਰ ਆਪਾਂ ਇੱਥੇ ਬੈਠ ਕੇ ਇੰਤਜ਼ਾਰ ਕਰਾਂਗੇ ਗੁਰੂ ਪਿਆਰਿਓ ਉਹਨਾਂ ਤੰਬੂ ਲਗਾ ਲਿਆ ਬੈਠ ਗਏ ਨੇ ਪਰ ਕੀ ਵੇਖਦਾ ਹੈ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਖਾਂ ਵੇਖਦਾ ਹੈ ਕਿ ਉਹ ਕੋਈ ਘੋੜ ਸਵਾਰ ਤੁਰਿਆ ਆਉਂਦਾ ਹੈ ਨਿਸ਼ਚਿੰਤ ਹੋ ਕੇ ਤੁਰਿਆ ਆਉਂਦਾ ਹੈ ਵੇਖਦਿਆਂ ਉਹ ਘੋੜ ਸਵਾਰ ਜਿਹੜਾ ਹੈ ਉਹ ਇਹਨਾਂ ਦੇ ਕੋਲ ਦੀ ਲੰਘਿਆ ਉਹ ਬਿਆਸ ਦਰਿਆ ਦੇ ਵਿੱਚ ਭਰਿਆ ਤੇ ਉਸ ਦੀ ਘੋੜੀ ਉਸੇ ਤਰ੍ਹਾਂ ਬਿਆਸ ਦਰਿਆ ਨੂੰ ਪਾਰ ਕਰ ਗਈ ਉਹ ਆਪਣੀਆਂ ਅੱਖਾਂ ਮਲ ਮਲ ਕੇ ਵੇਖਦਾ ਹੈ ਇੱਡਾ ਹੱਦ ਹੋ ਗਈ ਇਹ ਕਿਵੇਂ ਹੋ ਸਕਦਾ ਹੈ ਬਿਆਸ ਦਰਿਆ ਦੇ ਵਿੱਚ ਇੰਨਾ ਹੜ ਆਇਆ ਹੋਇਆ ਹੈ ਗੁਰੂ ਪਿਆਰਿਓ ਦੁਨਿਆਵੀ ਲੋਕ ਦੁਨਿਆਵੀ ਤੌਰ ਤੇ ਵੇਖਦੇ ਨੇ ਦੁਨਿਆਵੀ ਤੌਰ ਤੇ ਸੋਚਦੇ ਨੇ ਪਰ ਗੁਰੂ ਦੇ ਘਰ ਦੀਆਂ ਤੇ ਰੂਹਾਨੀਅਤ ਦੇ ਘਰ ਦੀਆਂ ਗੱਲਾਂ ਵੱਖਰੀਆਂ ਹੀ ਹੋਇਆ ਕਰਦੀਆਂ ਨੇ ਸੋ ਇਹ ਗੁਰੂ ਦੇ ਪਿਆਰੇ ਭਾਈ ਪਾਰੋ ਜੀ ਚੜੇ ਅਸਵਾਰ ਘੋੜੀ ਦੇ ਉੱਤੇ ਅਸਵਾਰ ਹੋਏ ਹੀ ਇਸ ਬਿਆਸ ਦਰਿਆ ਨੂੰ ਪਾਰ ਕਰਦੇ ਨੇ ਤੇ ਇਹ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਜਿਹੜਾ ਏ ਉਹ ਇੱਕ ਟਿਕਟ ਕੀ ਲਗਾ ਕੇ ਤੇ ਹੈਰਾਨੀ ਭਰੇ ਹੋਏ ਲਹਿਜੇ ਦੇ ਵਿੱਚ ਵੇਖਦਾ ਏ ਕਿ ਇਹ ਕੌਣ ਹੈ ਅੱਲਾ ਦਾ ਪਿਆਰਾ ਜਿਹੜਾ ਘੋੜੀ ਤੇ ਅਸਵਾਰ ਹੋ ਕੇ ਬਿਨਾਂ ਡਰ ਤੋਂ ਬਿਨਾਂ ਕਿਸੇ ਭੈ ਤੋਂ ਇਸ ਦਰਿਆ ਨੂੰ ਪਾਰ ਕਰ ਗਿਆ ਏ।

ਸੋ ਇੰਜ ਇਹ ਜਲੰਧਰ ਦਾ ਸੂਬੇਦਾਰ ਇਸ ਕੌਤਕ ਨੂੰ ਵੇਖ ਕੇ ਹੈਰਾਨ ਹੈ ਤੇ ਅੱਲਾ ਦੇ ਚਰਨਾਂ ਚ ਇਹ ਬੇਨਤੀ ਕਰਦਾ ਕਿ ਯਾ ਅੱਲਾ ਇੱਕ ਵਾਰੀ ਇਹਨੂੰ ਮੁੜ ਕੇ ਭੇਜ ਦੇ, ਇਹਦੇ ਦੀਦਾਰ ਕਰਵਾ ਦੇ, ਮੈਂ ਇਹਦੇ ਚਰਨ ਫੜ ਲਵਾਂ। ਤੇ ਗੁਰੂ ਪਿਆਰਿਓ ਇਸ ਦੀ ਇਸ ਦੁਆ ਨੂੰ, ਇਸ ਕੀਤੀ ਗਈ ਅਰਦਾਸ ਨੂੰ ਕਿਵੇਂ ਫੜ ਲੱਗਦਾ ਏ, ਇਹ ਇਤਿਹਾਸ ਇਸੇ ਤਰ੍ਹਾਂ ਹੀ ਕੱਲ ਨੂੰ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦਿਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ, ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ ਚਰਨਾਂ ਦੀ ਸੇਵਾ ਆਪਣੇ ਦਸਰਿਆਂ ਕੋਲੋਂ ਆਪ ਹੀ ਕਰਵਾ ਲਈ ਹੈ, ਬਹੁਤ ਬਹੁਤ ਧੰਨਵਾਦ। ਭਾਜੀ ਸੁਰਜੀਤ ਸਿੰਘ ਜੀ ਪ੍ਰੋਫੈਸਰ ਸਾਹਿਬ ਬੜੇ ਸਤਿਕਾਰਯੋਗ ਢਾਡੀ ਨੇ, ਬਹੁਤ ਸਾਰਾ ਮਾਣ ਕਰਕੇ ਗਏ ਨੇ ਤੇ ਸਤਿਕਾਰਯੋਗ ਬਾਬਾ ਜੀ ਕਥਾਵਾਚਕ ਬਹੁਤ ਹੀ ਪਿਆਰ ਦੇ ਨਾਲ ਕਥਾ ਵੀ ਸਰਵਣ ਕਰਾਉਂਦੇ ਨੇ ਤੇ ਸਾਨੂੰ ਵੀ ਰੋਜ਼ਾਨਾ ਬਹੁਤ ਪਿਆਰ ਬਖਸ਼ਦੇ ਨੇ। ਸੋ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ। ਗੁਰੂ ਪਿਆਰੋ ਆਓ ਹੁਣ ਆਪਾਂ ਸਲੋਕ ਦੀ ਸਾਂਝ ਕਰਨੀ ਹੈ, ਆਪਾਂ ਰਲ ਕੇ ਸਲੋਕ ਪੜ੍ਹੀਏ, ਉਪਰੰਤ ਅਰਦਾਸਾ ਕੀਤਾ ਜਾਵੇਗਾ ਜੀ।

ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇਂਦਰ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘਣਿਆਂ ਪੰਜਾਂ ਤਖਤਾਂ ਸਰਬੱਤ ਗੁਰਾਂ

ਦੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸੋ ਹੇ ਨਿਮਾਣੀਆਂ ਦੇ ਵਾਣ ਨੀ ਤਾਣੀਆਂ ਦੇ ਤਾਣ ਨੀ ਓਟੀਆਂ ਦੀ ਓਟ ਨੀ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਆਪ ਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਹਿਣ ਸਾਹਿਬਤਾ ਜੀ ਓ ਅੱਜ ਦੇ ਸ਼ੁਭ ਦਿਹਾੜੇ ਤੇ ਸਹਿਣ ਸਾਹਿਬਤਾ ਜੀ ਓ ਭਾਈ ਮਨੀ ਸਿੰਘ ਜੀ ਦੇ

ਕਥਾ ਵਿਚਾਰਾਂ ਢਾਡੀਆਂ ਵੀਰਾਂ ਨੇ ਇਤਿਹਾਸ ਸਰਵਣ ਕਰਵਾਏ ਹਨ ਸਤਿਗੁਰੂ ਜੀ। ਇਤਿਹਾਸ ਸਰਵਣ ਕਰਵਾਉਂਦਿਆਂ ਹੋਇਆ ਕਥਾ ਕੀਰਤਨ ਵਿਚਾਰਾਂ ਕਰਦਿਆਂ ਹੋਇਆ ਬੇਅੰਤ ਪ੍ਰਕਾਰ ਦੀਆਂ ਝੂਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ। ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖੀਮਾ ਕਰਨਾ ਇਸ ਬਾਣੀ ਦਾ ਭਾਵ ਦਰ ਤੇ ਆਈਆਂ ਸਰਬਸਾ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਦਰ ਤੇ ਆਈਆਂ ਸਰਬਸਾ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਰਬਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਰਬਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਮੂਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਸਹਿਨਸਾ ਬਿਤਾ ਜੀਓ। ਇਸ ਤਰ੍ਹਾਂ ਹੀ ਮਹਾਂਪੁਰਸ਼ਾਂ ਦੇ ਸ਼ਹੀਦਾਂ ਦੇ ਜਨਮ ਦਿਹਾੜੇ ਸ਼ਹੀਦੀ ਦਿਹਾੜੇ ਮਨਾਉਣ ਦੀ ਸਰਬਸਾ ਸੰਗਤਾਂ ਨੂੰ ਪ੍ਰੇਰਣਾ ਉਸਤਾਹ ਹਿੰਮਤ ਬਲ ਤੇ ਬੁੱਧੀ ਬਖਸ਼ਣੀ, ਸਹਿਨਸਾ ਬਿਤਾ ਜੀਓ। ਸਰਬਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਸਤਿਗੁਰੂ ਜੀ ਆਪ ਜੀ ਦੇ ਸੋਹਣੇ ਮੰਦਰਾਂ ਲਈ ਬੇਅੰਤ ਸੰਗਤਾਂ ਵੱਲੋਂ ਬੇਅੰਤ ਭੇਟਾਵਾਂ ਲੈ ਕੇ ਆਏ ਹਨ, ਸਹਿਨਸਾ ਬਿਤਾ ਜੀਓ। ਜਿਨ੍ਹਾਂ ਖਜ਼ਾਨੇ ਵਿੱਚੋਂ ਰਸਤਾ ਵਸਤਾ ਲੈ ਕੇ ਆਏ ਸਤਿਗੁਰੂ ਜੀ, ਸੋ ਸਭਨਾ ਦੀਆਂ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ, ਕਾਰਜ ਰਾਸ ਕਰਨੇ, ਕਾਰਜਾਂ ਵਿੱਚ ਸਫਲਤਾ ਬਖਸ਼ਣੀ, ਇਸ ਵੇਲੇ ਧਰਤੀ ਆਈਆਂ ਸਰਬਸਾ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬਤ ਨੂੰ ਨਾਮ ਦੀ ਦਾਤ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਦਾ

ਸਾਰਿਆਂ ਦੇ ਸੀਸ਼ ਤੇ ਮਿਹਰ ਪ੍ਰਿਆਤ ਰੱਖਣਾ, ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਸਾਰਿਆਂ ਦੀ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ, ਕਾਰਜ ਰਾਸ ਕਰਨੇ। ਇਸ ਵੇਲੇ ਸਤਿਗੁਰੂ ਜੀ ਆਪ ਆਪਣੇ ਹੁਕਮਾਂ ਦੀ ਬਖਸ਼ਿਸ਼ ਕਰੋ, ਹੁਕਮਾਂ ਦੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਾ ਪਈ ਅਕਾਲ ਕੀ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰਤੀ ਅਮਰਦਾਸ ਰਾਮਦਾਸ ਸਹਾਏ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਦਾਵੈ ਧਾਏ ਸਭ ਥਾਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਸਹਾਏ ਦਸਾਂ ਪਾਤਸ਼ਾਹ ਦੀ ਆਤਮਕ ਜੋਤ ਜਾਗਤੀ ਜੋ ਚੋਰਤ ਕਰਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਰ ਨਿਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਉਪਦੇਸ਼ ਬਖਸ਼ੇ ਹਨ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁਟੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖਿਮਾ ਕਰਨਾ ਅੱਗੇ ਤੋਂ ਸੁਮਤ ਬਖਸ਼ਣਾ ਆਪ ਜੀ ਦੇ ਬਾਣੀ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਦੀ ਰਾਤਰੀ ਆਈ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਖਾਸਨ ਲਈ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਨੇ ਸਤਿਗੁਰੂ ਜੀ ਰਸਤੇ ਵਿੱਚ ਵਾਦ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ ਨਿਤਨੇ ਬਖਸ਼ਣੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲੇ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚਾਈ, ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ, ਹਰ ਹਰ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਗੁਰੂ ਗਰੀਬ ਨਿਵਾਜ ਕਿਰਪਾਲੂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਨੇ ਅਪਾਰ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਦਰਸ਼ਨ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਨਦਰੋ ਨਦਰੀ ਨਿਹਾਲ ਕੀਤਾ ਹੈ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰ ਜੀ ਦਾ, ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਦਰਗਾਹੀ ਰੱਬੀ ਸ੍ਰੀ ਮੁੱਖ ਵਾਕ ਗੁਰਦੇਵ ਜੀ ਨੇ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਅਸ਼ਟਪਦੀ ਦੇ ਰੂਪ ਅੰਦਰ ਧੰਨ ਧੰਨ ਗੁਰੂ ਰਾਮਦਾਸ ਦਾਤਾਰ ਪਿਤਾ ਮਹਾਰਾਜ ਜੀ ਦੇ ਪਾਵਨ ਸ੍ਰੀ ਮੁੱਖ ਤੋਂ ਉਚਾਰਨ ਇਹ ਪਾਵਨ ਸ਼ਬਦ, ਪਾਵਨ ਅੰਗ 757 ਅਤੇ 58 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਇਸ ਸਮੁੱਚੇ ਸ਼ਬਦ ਦਾ ਭਾਵ ਜੋ ਹੈ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਭਗਤ ਦਾ ਸਮਰਪਣ ਵਿਖਾਇਆ ਹੈ, ਸਮਰਪਣ ਭਗਤੀ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਗੁਰੂ ਦਾ ਭਗਤ ਬਣਦਾ ਹੈ, ਸੇਵਕ ਬਣਦਾ ਹੈ, ਉਹਦੇ ਅੰਦਰ ਦੀ ਸਮਰਪਣ ਭਾਵਨਾ ਕੈਸੀ ਹੈ ਕਿ ਉਸ ਮਾਰਗ 'ਤੇ ਚੱਲਦਿਆਂ ਭਾਵੇਂ ਦੁੱਖ ਸੁੱਖ ਮਾਨ ਅਪਮਾਨ ਹਰਖ ਸੋਗ ਗੁਰੂ ਝਿੜਕ ਗੁਰੂ ਪਿਆਰ ਜੋ ਵੀ ਮਿਲੇ ਉਸ ਨੂੰ ਗੁਰੂ ਦਾਤ ਗੁਰੂ ਬਖਸ਼ਿਸ਼ ਕਰਕੇ ਮਾਣਦਾ ਹੈ, ਪ੍ਰਾਪਤ ਕਰਦਾ ਹੈ। ਅਤੇ ਗੁਰੂ ਦੀਦਾਰ ਦੇ ਲਈ ਗੁਰੂ ਮਿਲਾਪ ਦੇ ਲਈ ਭਾਵੇਂ ਕਿਤਨੀਆਂ ਵੀ ਮੁਸ਼ਕਲਾਤਾਂ ਦੇ ਵਿੱਚੋਂ ਗੁਜ਼ਰਨਾ ਪਏ, ਉਹ ਸਿੱਖ ਹਰ ਮੁਸ਼ਕਲ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਗੁਰੂ ਦੇ ਦਰ ਦਾ ਗੁਰੂ ਦੇ ਘਰ ਦਾ ਪਾਂਧੀ ਬਣਦਾ ਹੈ। ਇਹ ਗੁਰੂ ਦੇ ਸਿੱਖ ਦੀ ਭਾਵਨਾ ਹੈ, ਸਮਰਪਣ ਭਾਵਨਾ ਹੈ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਿਰਪਾ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਹਰ ਸਿੱਖ ਨੂੰ ਆਪਣੇ ਦਰ ਘਰ ਦੀ ਭਾਵਨਾ ਪ੍ਰੇਮ ਪਿਆਰ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਪਿਆਰ ਸਹਿਤ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰੇ ਕਉ ਨਾਨਕ ਸ੍ਰੀ ਜਨ ਪੂਰੇ ਮਨ ਮੇਰੇ ਤਿਨਕੇ ਓਟਲੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰ ਸਭ ਭਾਵ ਮਿਟਾਵੈ ਅਵਰ ਸਿਆਨਮ ਸਗਲੀ ਚਾੜ ਤਿਸ ਜਨ ਕੀ ਤੂੰ ਸੇਵਾ ਲਾਲ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਉ ਅਸਤਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੀ ਰਹਿ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਉ ਅਨਿਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹ ਸਿਆਨ ਭੁਲਿਆ ਨਾ ਜਾਈਐ ਨਾਨਕ ਐਸਾ ਗੁਰਬਡ ਭਾਗੀ ਪਾਈਐ ਸੁਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਆਘਾਨੀ ਮਨ ਸੰਤੋਖਾ ਤੁਮ ਪਤਿਆਨੀ ਪੂਰਾ ਗੁਰਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਪਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਏ ਅਨਿਕ ਭਗਤ ਬੰਧ ਅਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰਹਿ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਆਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸੁ ਜਾ ਕੈ ਮਨ ਪ੍ਰਗਟੇ ਗੁਣ ਤਾਸੁ ਆਠ ਪੈਰ ਹਰ ਕਾ ਨਾਮ ਲੇ ਸਚ ਬਦੇ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਪਰਮ ਦੁਖ ਤਹਿਤੇ ਨਾਸੇ ਤਪਤ ਮਾਹੀ ਠਾਠ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੈ ਬਸੇ ਸਗਲ ਵਿਆਦ ਮਨ ਤੇ ਕਹਿ ਨਸੇ ਜਿਸ ਕਾ ਸਾਥਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਨਾ ਸੁਨ ਨਾਨਕ ਹਰ ਹਰਿ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾ ਸਾਧ ਕੈ ਸੰਗ

ਨਾਨਕ ਇਹੋ ਧਨ ਸਾਰੂ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ

ਪਾਤਸ਼ਾਹ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸਚ ਕਰੂ ਵਿਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਸਿਮਰ ਏਕੋ ਮਨ ਆਹੇ ਕਿਸਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰੇ ਹੋ ਪ੍ਰਭ ਆਪ।

ਮੰਦਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤਨੀਤ ਏਕ ਓਟੇਕੋ ਆਧਾਰੁ ਨਾਨਕ ਮੰਗੈ ਨਾਮ ਪ੍ਰਸਾਰੁ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੀ ਪੂਰਨ ਪੁਰਖ ਨਹੀਂ ਡੋਲਾਨੀ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਨਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਧਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਇ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਪਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈ ਰੱਖੈ ਗੁਰ ਪ੍ਰਸਾਦ ਕੁਬਿਰ ਲਾਲਾ ਕੈ ਸੋ ਕਿਉਂ ਬਿਸਰੈ ਜੇ ਬਿਖ ਜੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਵੇ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਇ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨਿ ਅੰਤਰ ਹੀ ਸੁਆਉ ਨਿਤਰੋ ਪੇਗ ਦਰ ਸੁਖ ਹੋਏ ਮਨ ਬਿਕਸੈ ਸਾ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਾਵੈ ਸੰਗ ਏਕ ਬਸ ਦੀਜੈ ਕਰ ਮਯਾ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਸੰਗ ਦੀਨ ਦਇਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਗੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋ ਪਾਥਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋ ਸਰਗੁਣ

ਮੂਹਾ ਕਿਸਹਿ ਬਿਆਪਤ ਮਾਇਆ, ਆਪਸ ਕੋ ਆਪਹਿ ਆਦੇਸ਼, ਤਿਹੁ ਗੁਣ ਕਾ ਨਾਹੀ ਪ੍ਰਵੇਸ਼। ਜਹ ਕਹਿ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜੈ ਆਪਣਾ ਪਾਪਤਿਆਰਾ, ਤੈ ਕੌਣ ਕਥੈ ਕੌਣ ਸੁਣਨੈ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪਹਿ ਪਹੁੰਚਾ।

ਅਗਸਤ ਪਦੀ ਆਪ ਕਥੈ ਆਪ ਸੁਨਨਿਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੈ ਤਾਂ ਸ੍ਰਿਸ਼ਟ ਉਪਾਈ ਆਪਣੇ ਭਾਣੇ ਲੈ ਸਮਾਈ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ

ਹਾਰ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਰਹੇ ਦਿਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੀ ਰਹੋ ਬਿਆਪ, ਪ੍ਰਤਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ,

ਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇਕ ਘਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ

ਸਤਪੂਤ ਗੁਰ ਪ੍ਰਸਾਦ ਭਰਮ ਕਾ ਨਾਸੁ ਤਿਨ ਮੈਂ ਏ ਤਿਨ ਨਾਨਕ ਤਿਨ ਮਹਿ ਇਹੋ ਵਿਸਾਸੁ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਵੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ

ਸਿੱਖਿਆ ਹੈ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮਲੀ ਕਲਾ ਲਿਹ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਤ ਵਾਜੈ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ, ਸਰਣ

ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ। ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਆ ਪ੍ਰਭਧਾਰੀ ਨਾਨਕ ਨਿਭ ਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹਤ ਨਿਧਾਨ ਸਰਵ ਇੱਛਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੈ ਆਵਣ ਜਾਨ ਹਰ ਤਨ ਖਾਟ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੂ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ।

एक ओंकार सतनाम करता पुरख निरभउ निरवैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच सोचै सोच न होवई जे सोची लख वार चुपाए चुप न होवई जे लाए रहा लिवतार भुखिया भुख न उतरी जे बन्ना पुरिया पार सहस सियाणपा लख होहे ता एक न चलै नाल किव सचियारा होई है किव कूड़ै तुटै पाल हुक्म रजाई चलना नानक लिखिया नाल हुक्मी होवन आकार हुक्म न कहया जाई हुक्मी होवन जी हुक्म मिलै वड्याई हुक्मी उत्तम नीच हुक्म लिख दुख सुख पाईया है इक ना हुक्मी बख्शीस एक हुक्मी सदा पवाईया है हुक्मै अंदर सब को बाहर हुक्म ना कोए नानक हुक्मै जे बुझै ता होमै कहे ना कोए गावै को ताण होवै किसै ताण गावै को दात जाने निशान गावै को गुण वडियाईयां चार गावै को विद्या विखम विचार गावै को साज करे तन खे गावै को जी लै फिर देह गावै को जापै दिसै दूर गावै को वेखै हादरा हदूर कथना कथी न आवै तोट कथ कथ कथी कोटी कोट कोट देंदा दे लेंदे थक पाहे जुगा जुगंतर खाहे खाहे हुक्मी हुक्म चलाए राह नानक विगसै वे परवाह साचा साहिब साच नाए भाखिया भाउ अपार आख है मंगा है देह देह दात करे दातार फेर के अगह रखिए जित दिसै दरबार मोहों के बोलन बोलिए जित सुन तरे प्यार अमृत वेला सच नाओ वड्याई विचार करमी आवै कपड़ा नदरी मोख दुआर नानक इवै जानिए सब आपे सचियार थापिया न जाए कीता न होए आपे आप निरंजन सोए जिन सेवया तिन पाया मान नानक गाविए गुणी निधान गाविए सुनिए मन रखिए पाओ दुख पर हर सुख कर लै जाए गुरमुख नादं गुरमुख वेदं गुरमुख रहया समाई गुर ईसर गुर गोरख बर्मा गुर पार्वती माई जे हौ जाना आखा नाही कहना कथन न जाई गुरा एक देह बुझाई सब ना जिया का एक दाता सो मैं विसर न जाई तीरथ नावा जे तिस पावा विण पाणे के नाए करी जे ती सिरठ उपाई वेखा विण कर्मा के मिले लई मत विच रतन जवाहर माणिक जे एक गुर की सिख सुनी गुरा एक देह बुझाई सब ना जिया का एक दाता सो मैं विसर ना जाई जे जुग चारे आर जा होर दसूनी होए नवा खंडा विच जानी है नाल चलै सब कोए चंगा नाउ रखाए कै जस कीरत जागले जे तिस नदर ना आवई ता वात ना पुछै के कीता अंदर कीट कर दोसी दोस धरे नानक निर्गुण गुण करे गुणवंतिया गुण दे तेहा कोई ना सुजई जे तिस गुण कोई करे सुना है सिद्ध पीर सुरनाथ सुना है धरत धवल आकाश सुना है दीप लो पाताल सुना है पोहे ना सकै काल नानक भगता सदा विगास सुना है दुख पाप का नास सुना है ईसर बर्मा इंद सुना है मुख साला हनुमंद सुना है जुग जुगत तन भेद सुना है शास्त्र सिमरत वेद
नानक भगता सदा विगास सुनाए दुख पाप का नास सुनाए सात संतोख ज्ञान सुनाए आठ साठ का स्नान सुनाए पढ़ पढ़ पावे मान सुनाए लागे सहज ध्यान नानक भगता सदा विगास सुनाए दुख पाप का नास सुनाए सरा गुणा के गाह सुनाए सेख पीर पातशाह सुनाए अंधे पावे राह सुनाए हाथ होवे असगाह नानक भगता सदा विगास सुनाए दुख पाप का नास मन्ने की गत कही न जाए जे को कहे पिछे पछुताए कागद कलम न लिखण हार मन्ने का बह करन विचार ऐसा नाम निरंजन होए जे को मन जाने मन कोए मन्ने सुरत होवे मन बुद्ध मन्ने सगल पवन की सुध मन्ने मोहे चोटा न खाए मन्ने जम कै साथ न जाए ऐसा नाम निरंजन होए जे को मन जाने मन कोए मन्ने मार्ग ठाक न पाए मन्ने पत स्यों परगट जाए मन्ने मग न चले पंथ मन्ने धर्म सेती संबंध ऐसा नाम निरंजन होए जे को मन जाने मन कोए मन्ने पावे मुख द्वार मन्ने परवार साधार मन्ने तरह तारी गुर सिख मन्ने नानक पवे ना भिख ऐसा नाम निरंजन होए जे को मन जाने मन कोए पंच प्रवान पंच प्रधान पंचे पाव है दरग है मान पंचै सो है दर राजान पंचा का गुर एक त्यान जे को कह करे विचार करते कह करण नाही सुमार तौल धर्म दया का पूत संतोख थाप रखिया जिन सूत जे को बुझै होवे सचियार तबलै ऊपर केता पार धरती होर परै होर तिस ते पार तलै कवण जोर जी जात रंगा के नाव सबना लिखिया बुड़ी कलाम एहो लेखा लिख जाने कोए लेखा लिखिया केता होए केता तान सवाले हो रूप केती दात जाने कौन कूत कीता पसाओ एको कवाओ तिस ते होए लख दरियाओ कुदरत कवण कहा विचार वारिया ना जावा एक वार जो तुद पावे साई पलिकार तू सदा सलामत निरंकार असंख जप असंख पाओ असंख पूजा असंख तप ताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती असंख दातार असंख सूर मोह पाख सार असंख मोन लिव लाए तार कुदरत कवण कहा विचार वारिया न जावा एक वार जो तुद पावे साई पलीकार तू सदा सलामत निरंकार असंख मूर्ख अंध कोर असंख चोर हराम खोर असंख अमर कर जाहे जोर असंख गल वड हत्या कमाहे असंख पापी पाप कर जाहे असंख कूड़े आर कूड़े फिराहे असंख मलेश मल पाखो खाहे असंख निंदक सिर कर है पार नानक नीच कह विचार वारिया न जावा एक वार जो तुद पावे साई पलीकार तू सदा सलामत निरंकार असंख नाव असंख थाव अगम अगम असंख लो असंख काहे सिर पार होए अखरी नाम अखरी सलाह अखरी ज्ञान गीत गुण गाह अखरी लिखण बोलण बाण अखरा सिर संजोग वखाण जिन ए लिखे तिस सिर नाहे जिव फुर माए तिव तिव पाहे जेता कीता तेता नाओ विण नावै नाही को थाओ
कुदरत कवण कहा विचार, वारिया ना जावा एक वार, जो तुद पावे साई पलीकार, तू सदा सलामत निरंकार। पर यह हाथ पैर तान देह, पानी धोता है उत्तर सोखे, मूत पलीती कपड़ होए, दे साबुन लइए ओ तोए। पर यह मत पापा कै संग, ओह धोपै नावै कै रंग, पुनी पापी आखण नाहे, कर कर करना लिख लै जाहो। आपे बीज आपे ही खाहो, नानक हुकमी आवहो जाहो। तीरथ तप दया दत दान, जे को पावै तिल का मान, सुनया मनया मन कीता पाओ, अंतरगत तीरथ मल नाओ। सब गुण तेरे मैं नाही कोए, विण गुण कीते भगत ना होए। स्वस्थ आथ बाणी बरमाओ, सत सुहाण सदा मन चाओ। कवण सो वेला वखत कवण, कवण थित कवण वार, कवण से रुति माह कवण, जित हुआ आकार। वेल न पाइया पंडती जे हुवे, लेख पुराण वखत न पायो, का दिया जे लिखन लेख कुराण। थित वार ना जोगी जाने, रुत माह ना कोई, जा करता सिर ठीक हो साजे, आपे जाने सोई। केव कर आखा केव सालाही, क्यों वरनी केव जाना, नानक आखण सब को आखै, एक दू एक सियाणा। वड्डा साहेब वड्डी नाई, कीता जा का होवै, नानक जे को आपौ जाणै, अगै गया न सोहै। पाताला पाताल लख आगासा आगास, ओड़क ओड़क पाल, थके वेद कहन एक वात। सहस अठारह कहन कतेबा, असुलु एक तात, लिखा होए ता लिखी है, लिखा होए विनाश। नानक वड़ा आखी है, आपे जाने आप, सालाही सालाही एती सूरत ना पाईया। नदियां अतै वाह पवै, समुंद ना जानिए है, समुंद साह सुल्तान, गिरहा से ती माल तन, कीड़ी तुल ना होवनी, जे तिस मन होना विसर है। अंत ना सिफती कहण ना अंत, अंत ना करण देण ना अंत, अंत ना वेखण सुनण ना अंत, अंत ना जापै क्या मन मंत। अंत ना जापै कीता आकार, अंत ना जापै पारावार, अंत कारण केते बिल लाहे, ताके अंत ना पाए जाहे। एहो अंत ना जाने कोए, बहुता कहिए बहुता होए, वड्डा साहिब ऊंचा थाओ, ऊंचे ऊपर ऊंचा नाओ। ए वड ऊंचा होवै कोए, तिस ऊंचे कौ जाने सोए, जे वड आप जाने आप आप, नानक नदरी करमी दात। बहुता कर्म लिखिया ना जाए, वड्डा दाता तिल ना तमाए। केते मंगा है जोद अपार, केते अगणत नहीं विचार, केते खप तुटै वेकार। केते लै लै मुकर पाहे, केते मूरख खाही खाहे, केतिया दुख भूख सद मार, ए पे दात तेरी दातार। बंद खलासी भाणै होए, होर आख ना सकै कोए, जे को खाए को आखण पाए, ओह जाने जेतिया मोहे खाए। आपे जाने आपे दे, आख है से पे केई के, जिसनु बख से सिफत सलाह, नानक पात साही पात साह। अमुल गुण अमुल वापार, अमुल वापारिये अमुल भंडार, अमुल आव है अमुल लै जाहे, अमुल पाए अमुला समाहे। अमुल धर्म अमुल दीबाण, अमुल तुल अमुल परवान, अमुल बखसीस अमुल निसान, अमुल कर्म अमुल फुरमान। अमुलो अमुल आखिया न जाए, आख आख रहे लिवलाए। आख है वेद पाठ पुराण, आख है पढ़े करह वख्याण, आख है बरमे आख है इंद, आख है गोपी तय गोविंद, आख है ईसर आख है सिद्ध, आख है केते कीते बुद्ध,
ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕਿਤੇ ਆਖਹ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨ ਸਕ ਹੈ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੀ ਗਾਵੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
ਤਿਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖ ਹੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਬਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਾਕੀਆਂ ਗਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਤਾਈ ਦਾਇਆ, ਖਿਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿ ਜੈ, ਕੋਟ ਇੰਦਰ ਇੰਦਰਾਣ, ਸਾਹੇ ਸਹਾਣ ਗਣਿ ਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਨ ਤ੍ਰਿਣ ਕਹਿਤ। ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕ੍ਰਿਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਤਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਪਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਪੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਤਾਤੇ, ਨਮਸਤੰ ਨਿਰਕਾਤੇ,
नमस्तं नरतूते नमस्तं अपूते नमस्तं अलोके नमस्तं अशोके नमस्तं नरतापे नमस्तं अथापे नमस्तं त्रिमाने नमस्तं निधाने नमस्तं अगाहे नमस्तं अबाहे नमस्तं त्रिभृगे नमस्तं असर्गे नमस्तं प्रभोगे नमस्तं सुजोगे नमस्तं अरंगे नमस्तं अपंगे नमस्तं अगमे नमस्तस्तरमे नमस्तं जलाश्रे नमस्तं निराश्रे नमस्तं अजाते नमस्तं अपाते नमस्तं अमज्जबे नमस्तस्त अज्जबे अदेशं अदेशे नमस्तं अपेसे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वकूपे नमो सर्वखापे नमो सर्वथापे नमो सर्वकाले नमो सर्वपाले नमस्तस्त देवै नमस्तं अपेवै नमस्तं अजन्मे नमस्तं सुबन्मे नमो सर्वगौणे नमो सर्वपौणे नमो सर्वरंगे नमो सर्वपंगे नमो कालकाले नमस्तस्त दयाले नमस्तं अबरने नमस्तं अमरने नमस्तं जरारं नमस्तं कृतारं नमो सर्वतन्दे नमो सत अबंदे नमस्तं नरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्तरागे नमस्तं सुहागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी शांत त्वा प्रसाद अरूप है अनूप है अजू है अपू है अलेख है अपेख है अनाम है अकाम है अते है अपे है अजीत है अपीत है त्रिमान है निधान है त्रिवर्ग है असर्ग है अनिल है अनाद है अजय है अजाद है अजन्म है अबर्ण है अपूत है अपर्ण है अगंज है अपंज है अचूज है अचांज है अमित है रफीक है अतंध है अबंध है निर्बूज है असूज है अकाल है अजाल है अलाह है अजा है अनंत है महंत है अलीक है निरसरीक है निर्लंब है असंभ है अगम है अजम है अभूत है अशूत है अलोक है अशोक है अकर्म है अपर्म है अजीत है अपीत है अबा है अगा है अमान है निधान है अनेक है फिर एक है पुजंग प्रयात छंद नमो सर्वमाने समस्ती निधाने नमो देव देवे अपेखी अपेवे नमो काल काले नमो सर्वपाले नमो सर्वगौणे नमो सर्वपहुणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाहने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी अनामे समस्ती स्वरूपे प्रपंगी प्रमाथे समस्ती बेभूते कलंकं बिना ने कलंकी स्वरूपे नमो राज रजवेश्वरं परम रूपे नमो जोग जोगवेश्वरं परम सिद्धे नमो राज रजवेश्वरं परम वृदे नमो शस्त्र पाणे नमो अस्त्र माणे नमो परम ज्ञाता नमो लोक माता अपेखी अपरमे अपोगी अपुगते नमो जोग जुगवे सुवरंग परम जुगते नमो नेत नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं इशनानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्त निवासी सदा सिद्धदा बुद्धदा बिरद कर्ता अदु उर्द अर्धं अगं ओग हर्ता परं परं परमेश्वरं पुरुषपालं सदा सर्वदा सिद्धदाता दयालं अशेदि अपेदि अनामं अकामं समस्तो पराजी समस्तस्ततामं तेरा जूर चाचरी छंद जले हैं थले हैं अपीत हैं अपे हैं प्रभु हैं अजू हैं आदेश हैं अपेस हैं पुजंग प्रयात छंद अगाते अबादे आनंदी स्वरूपे नमो सर्वमाने समस्ती निधाने नमस्तवं निर्नाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्ये
ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪਟ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਕਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਆਲ ਛੰਦ ਤਵਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤਰ ਤਤਰ ਬਿਰਾਜਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਨਹੀ ਕਿਹ ਜੇਬ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਹੀ ਪੁਰਤੀਨ ਲੋਕ ਚੌਦਾ ਕੇ ਬਿਖੈ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬਿਸਵ ਰਚਿਓ ਸਵਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਹੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵਹ ਚਿਤ ਮਧੁਭਾਰ ਛੰਦ ਤਵਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸ਼ਾਹਾਨ ਸ਼ਾਹ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੂਤ ਪ੍ਰਚੰਡ ਮਿਤ ਗਤ ਆਖੰਡ ਆਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਡੈ ਅੰਡ ਅੰਡ ਬਾਡੈ ਚਾਚਰੀ ਛੰਦ ਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੈ ਚਤਰ ਚੱਕਰ ਦਾਨੈ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਪਰਮੰ ਨ ਪਿੱਤ੍ਰੈ ਨ ਕਰਮੰ ਨ ਕਾਇ ਅਜਨਮੰ ਅਜਾਇ ਨ ਚਿੱਤ੍ਰੈ ਨ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥੀਸੈ ਆਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿ ਅਛੇਜ ਦੇ ਸਹਿ ਕਿ ਅਭੇਜ ਭੇਸੈ ਕਿ ਅਗੰਜ ਕਰਮੈ ਕਿ ਅਭੰਜ ਭਰਮੈ ਕਿ ਅਭੇਜ ਲੋਕੈ ਕਿ ਅਦਿਤ ਸੋ ਕਹਿ ਕੇ ਅਵਧੂਤ ਵਰਣੈ ਕਿ ਬੇਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਧੁਜਾ ਹੈ ਕਿ ਆਸੂਕ ਵਰਨੈ ਕਿ ਸਰਬਾ ਅਪਰਨੈ ਕਿ ਜਗਤੰ ਕਰਤੀ ਹੈ ਕਿ ਸ਼ਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੇ ਕਿ ਅਨਭਉ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਹੀਨੇ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਨ ਸ਼ਾਹ ਹੈ ਕਿ ਕਾਰਨੁਕ ਨਿੰਦ ਹੈ ਕਿ ਰੋਜ਼ੀ ਦਹਿੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ
ਕੇਸਰ ਬੱਤਰ ਦੇਸਾ ਹੈ, ਕੇਸਰ ਬੱਤਰ ਭੇਸਾ ਹੈ, ਕੇਸਰ ਬੱਤਰ ਕਾਲਾ ਹੈ, ਕੇਸਰ ਬੱਤਰ ਪਾਲਾ ਹੈ, ਕੇਸਰ ਬੱਤਰ ਹੰਤਾ, ਕੇਸਰ ਬੱਤਰ ਗੰਤਾ, ਕੇਸਰ ਬੱਤਰ ਭੇਖੀ, ਕੇਸਰ ਬੱਤਰ ਭੇਖੀ, ਕੇਸਰ ਬੱਤਰ ਕਾਜਾ ਹੈ, ਕੇਸਰ ਬੱਤਰ ਰਾਜਾ ਹੈ, ਕੇਸਰ ਬੱਤਰ ਸੋਖਾ ਹੈ, ਕੇਸਰ ਬੱਤਰ ਪੋਖਾ ਹੈ, ਕੇਸਰ ਬੱਤਰ ਪ੍ਰਾਣ ਹੈ, ਕੇਸਰ ਬੱਤਰ ਪ੍ਰਾਣ ਹੈ, ਕੇਸਰ ਬੱਤਰ ਦੇਸਾ ਹੈ, ਕੇਸਰ ਬੱਤਰ ਭੇਸਾ ਹੈ, ਕੇਸਰ ਬੱਤਰ ਮਾਨਿਆ ਹੈ, ਸਦਾ ਪ੍ਰਧਾਨਿਆ ਹੈ, ਕੇਸਰ ਬੱਤਰ ਜਾਪਿਆ ਹੈ, ਕੇਸਰ ਬੱਤਰ ਥਾਪਿਆ ਹੈ, ਕੇਸਰ ਬੱਤਰ ਭਾਨਾ ਹੈ, ਕੇਸਰ ਬੱਤਰ ਮਾਨਾ ਹੈ, ਕੇਸਰ ਬੱਤਰ ਇੰਦਰਾ ਹੈ, ਕੇਸਰ ਬੱਤਰ ਚੰਦਰਾ ਹੈ, ਕੇਸਰ ਬੰਕਾ ਲੀ ਮੈਂ ਕੇ ਪਰਮੰਗ ਫਾਹੀ ਮੈਂ ਕੇ ਆਖੁਲ ਅਲਾਮੇ ਕੇ ਸਾਹਿਬੋ ਕਲਾਮੈ ਕੇ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇ ਸੁਲਸਲਾ ਮੈਂ ਸੁਲੀਖਤ ਮੁਦਾਮੈ ਗਨੀਮਲ ਸਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦਲ ਮਕਾਨ ਹੈ ਜ਼ਮੀਨ ਅਲ ਜ਼ਮਾਨਾ ਹੈ ਤਮੀਜ਼ ਉਲ ਤਮਾਮ ਹੈ ਰਜ਼ੂ ਅਲ ਨਿਧਾਨ ਹੈ ਹਰੀਫ ਅਲ ਅਜੀਮ ਹੈ ਰਜ਼ਾਇਕ ਯਕੀਨ ਹੈ ਅਨੇਕ ਉਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਭਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤਿਰਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਧਿਕ ਹੈ ਅਲੇਖ ਹੈ ਅਭੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤੋ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣੰ ਸਰਬੰਪ੍ਰਾਣੰ ਸਰਬੰਕਰਮੰ ਸਰਬੰਧਰਮੰ ਸਰਬੰਜੁਗਤਾ ਸਰਬੰਮੁਕਤਾ ਰਸਾਵਲ ਛੰਦ ਤੋ ਪ੍ਰਸਾਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ, ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਜੋਗ ਜਤੀ ਕੇ ਸੂਰ ਸੁਰਾਰਦਨ, ਸੁਧ ਸੁਧਾ ਦੇਖ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕੋ ਨ ਦੇਖੀ ਅਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕਉ ਜਾਤ ਨਿਵਾਰੇ। ਭਾਰੀ ਪੂਜਾਨ ਕੇ ਭੂਪ ਭਲੀ ਬੇਦ, ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋਂ ਕਹਾਂ ਭਏ ਭੂਪਤ, ਅੰਤ ਕੌ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਂਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬੇਨ, ਅੰਤ ਕਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਬਸੇਖੈ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕੇ ਪੇਖੈ। ਪਾਉਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾ ਦੁਰਜਾਨ ਦਲੇਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਵਤ ਪੰਖ ਹਲੇ ਨਾ ਹਲੇਂਗੇ। ਤੋਰ ਅਰੀਰ ਮਰੂਰ ਮਵਾਸਨ, ਮਾਤੇ ਮਤੰਗਨ ਮਾਨ ਮਲੇਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ, ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਵੀਰ ਅਪਾਰ ਬਡੇ ਬਰਿਆਰ, ਅਬ ਚਾਰਾ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਣ ਕੋ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦੇਵਈਆ। ਦਾਨ ਵਦੇਵ ਹਨੇਂਦਨ ਸਾਚਰ, ਭੂਤ ਭਵਿੱਖ ਭਵਾਨ ਜਪੇਂਗੇ। ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੇਂਗੇ। ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੇਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਵੈ ਅਵ ਲੋਕ ਚਪੇਂਗੇ। ਮਾਨਵ ਇੰਦਰ ਗਜਿੰਦਰ ਨਰਾਤਪ, ਜੌਨ ਤ੍ਰਲੋਕ ਕੋ ਰਾਜ ਕਰੇਂਗੇ। ਕੋਟ ਇਸ਼ ਨਾਨਕ ਜਾਦਿਕ ਦਾਨ, ਅਨੇਕ ਸੁਅੰਬਰ ਸਾਜ ਬਰੇਂਗੇ। ਬ੍ਰਹਮ ਮਹੇਸ਼ਰ ਬਿਸਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫਿਰ ਨਾ ਦੇਹ ਧਰੇਂਗੇ। ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਬਗ ਧਿਆਨ ਲਗਾਇਓ। ਨਾਹਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਸ਼ਾਕੋ ਸੀਸ ਨਿਵਾਇਓ। ਕੋ ਬੁਤਾਨ ਕੋ ਪੂਜਤ ਹੈ ਪਾਸ਼, ਕੋ ਮਿਰਤਾਨ ਕੋ ਪੂਜਨ ਤਾਇਓ। ਪੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ, ਚੌਪਈ ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾ ਵਹੋ। ਆਪ ਹਾਸ ਦੈ ਮੋਹੇ ਬਚਾ ਵਹੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕੋ ਆਜ ਸੰਗਰਿਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੈ ਪਿਆਸਾ, ਤੁਮੈ ਛਾਡ ਕੋਈ ਅਵਰ ਨਾ ਧਿਆਉ। ਜੋ ਬਰ ਚਾਹੂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ ਹੈ। ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹੱਥ ਦੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ।
ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਸ਼ਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਾਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਬਕਾਰ ਨਿਰਲੰਭ, ਆਦ ਅਨਿਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਪੋ ਕਰ ਬਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੇ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਪੂਪਾ, ਅੰਡਜ ਜੇਰਜ ਸੇ ਤਜ ਕੀਨੀ, ਓਤ ਭੋਜ ਖਾਨ ਬਹੁਰ ਰਾਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਹਤਾ, ਜੇ ਅਸ ਤੁਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਆਏ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ, ਜਿਨ ਨਾਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ, ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਵੇਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਅਸ ਤੁਜ ਜਬ ਪਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਸ਼ਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ, ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ, ਹੋ ਜੋ ਜਾਤੀ ਏਕ ਬਾਰ ਚੌਪਈ ਕੋ ਕਾਹੈ ਚੌਪਈ, ਸੰਬਤ ਸਤਰੈ ਸਹਸ ਪਣਿਜੈ, ਅਰਧ ਸਹਸ ਫੁਨ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ, ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ, ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸਾਸਤ੍ਰ ਬੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਦੋਹਰਾ ਸਗਲ ਦੁਆਰ ਕੌਸ਼ਾ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਉਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ, ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਹੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕੇਲੇ ਵੇਖੋ ਕਟੇ ਗਿਆਨ ਅੰਜਨ ਸਾਰਿਆ, ਅੰਦਰ ਰਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ, ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈ ਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੈ ਪਾਈ ਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾਏ। ਅੱਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਉਪਾਇਆ, ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ।
ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾ ਲੋਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾ, ਜੁਗ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹੇ ਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ। ਪਵਿੱਤ ਸੰਗਤ ਸਭਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ। ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਜੀਓ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀ ਉਹ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖਟਿਆ, ਭਲੇ ਸੇ ਵਣ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ

ਸੂਰਤ ਹੈ ਕੋਈ ਪੁੱਛੋ ਬਬੇ ਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤਾਏ ਸਾਰ ਨਾ ਜਾਣੀ ਤੱਤਾਏ ਸਾਰ ਨਾ ਜਾਣੀ ਗੁਰੂ ਬਾਝੋਂ ਤੱਤਾਏ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਕੋਹੇ ਨਾ ਸਕੀ ਜਿਸ ਨਾਉਂ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏ ਵਡਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਓ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ
हर मंगल गाओ सखी ग्रह मंत्र बनया हर गाओ मंगल नित सखिए सोग दुख ना व्यापाए गुर चरण लागे दिन सभागे अपना फिर जापाए अनहत बाणी गुर शब्द जानी हर नाम हर रस भोगो कहे नानक प्रभ आप मिलया करण कारण जोगो ए शरीरा मेरिया इस जग मैं आए कह क्या तुद कर्म कमाया के कर्म कमाया तुद शरीरा जा तू जग मह आया जिन हर तेरा रचन रचिया सो हर मन ना वसाया गुर प्रसादी हर मन वसया पूर्व लिखिया पाया कहे नानक इहो शरीर परवान होआ जिन सतगुरु सिओ चित लाया ए नेत्र हो मेरे हो हर तुम मैं जोत धरी हर बिन अवर न देखो कोई हर बिन अवर न देखो हो कोई नगरी हर निहालिया ए विस संसार तुम देख दे एहो हर का रूप है हर रूप नदरी आया गुर प्रसादे बुझिया जावे खा हर एक है हर बिन आवर न कोई कहे नानक एह नेत्र आंद से सतगुर मिले देव दृष्ट होई ए सरवण हो मेरे हो सच है सुनने नो पठाए सच है सुनने नो पठाए शरीर लाए सुनो सत बाणी जित सुनी मन तन हरिया हुआ रसना रास समाणी सच अलख वेडाणी ताकि गत कही न जाए कहे नानक अमृत नाम सुनहो पवित्र हो वाहो सच है सुनने नो पठाए हर जियो गुफा अंदर रख कह वाजा पवन वजाया वजाया वाजा पौन नौ द्वारे प्रगट किए दसवां गुप्त रखाया गुरुद्वारे लाए भावनी एक ना दसवां द्वार दिखाया तह अनेक रूप नाव नव ने द तिसदा अंत न जाई पाया कहे नानक हर प्यार जियो गुफा अंदर रख कह वाजा पवन वजाया इहो साचा सोहेला सच कर गावहो गावहो ता सोहेला कर सच जिथे सदा सच ते आवहे सचो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਚਵਰ ਤਾਕਤ, ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਭਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤੇ ਆਵੈ, ਨਾਮ ਚੇਤੇ ਆਵਨ ਕਾ

ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆ

ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਤੰਦਰੁਸਤੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਜਿਵੇਂ ਭਾਵਨਾਵਾਂ ਨੂੰ ਲੈ ਕੇ ਮਹਾਰਾਜ ਸੰਗਤਾਂ ਨੇ ਆਪ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀ ਭਰਦਿਆਂ ਚਰਨ ਪਰਸੇ ਨੇ, ਗੁਰਮਤ ਅਨੁਸਾਰ ਸਭਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿੰਨਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ। ਮਹਾਰਾਜ ਸੱਚੇ ਪਿਤਾ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਅਦਬ ਦੇ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸੱਚੇ ਪਿਤਾ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਤਲਵਿੰਦਰ ਸਿੰਘ ਜੀ, ਇਹਨਾਂ ਦੇ ਵਿਆਹ ਦੀ ਖੁਸ਼ੀ ਵਿੱਚ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਅਤੇ USA ਆਉਣ ਦੀ ਖੁਸ਼ੀ ਦੇ ਵਿੱਚ ਮਹਾਰਾਜ ਅਰਦਾਸ ਬੇਨਤੀ ਕਰਦੇ ਹੋਏ $450 ਮਹਾਰਾਜ ਸੇਵਾ ਕਰਦੇ ਨੇ। ਜਿਨ੍ਹਾਂ ਭੰਡਾਰਿਆਂ ਚੋਂ ਮਹਾਰਾਜੀ ਮਾਇਆ ਆਈ ਸੋ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਕੀਤੀ ਸੇਵਾ ਥਾਂਏ ਪਾਉਣੀ, ਦਰ ਆਇਆਂ ਦੀ ਲਾਜ ਰੱਖਣੀ। ਮਹਾਰਾਜ ਜੀ ਗੁਰਮਤ ਅਨੁਸਾਰ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮ ਦਾ ਪ੍ਰਗਾਸ ਦੁੱਖਾਂ ਦਾ ਨਾਸ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਵਿੱਚ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖੇ ਮਹਾਰਾਜ ਬੀਜਿਆ ਹਰਿਆ ਕਰਨਾ। ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਗੁਰਮਤਿ ਅਨੁਸਾਰ ਸਭਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਅਤੇ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀਓ।

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ
1: ਮਹਿਲਾ ਪਹਿਲਾ ਬੜੀ ਵਡਿਆਈ ਜਾ ਵੱਡਾ ਨਾਉ ਬੜੀ ਵਡਿਆਈ ਜਾ ਸਤਨਿਆਉ ਵੱਡੀ ਵਡਿਆਈ ਜਾ ਨਿਚਲ ਥਾਉ ਵੱਡੀ ਵਡਿਆਈ ਜਾਣਾ ਆਲਾਓ ਵੱਡੀ ਵਡਿਆਈ ਬੂਜੈ ਸਭ ਪਾਹੋ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਆਪਣਾ ਨਾਨਕ ਘਰ ਨਾ ਕਥਨੀ ਜਾਏ ਕਿੱਤਾ ਕਰਨਾ ਸੁਰ ਜਾਏ।

ਚਾਰ ਹਿੰਦੂ ਸਾਲਾ ਹੀ ਸਾਲਾ ਹਨ। ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆਂ ਮਨ ਸੰਤੋਖ ਉਪਜੈ ਦੇਣ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਖਸ਼ ਕੇ ਬਾਣੀ ਸਾਡੇ ਹਰਜਿੰਦਰ ਸਾਹਿਬ, ਹੁਣ ਸਾਡੇ ਅਤੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਇਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਾਉਣਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਜੋਤ ਰੂਪ ਹਰਿ ਆਪ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਾਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਆ ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮਹ ਦੀਆ ਗੁਰ ਰਾਮਦਾਸ ਦਰਸ਼ਨ ਪਰਸ

ਘੁੜਸਵਾਰੀ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਜੁੜ ਬੈਠੇ ਹੋ। ਆਓ ਪਿਆਰ ਸਹਿਤ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਰਸਨਾ ਦੁਆਰੇ ਆਖੋ ਜੀ ਵਾਹਿਗੁਰੂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੀ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਪੂਰਿਆਂ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਨੇ ਦੀਦਾਰ ਬਖਸ਼ੇ ਨੇ ਵੱਡਿਆਂ ਭਾਗਾਂ ਵਾਲਿਆਂ ਨੇ, ਗੁਰਸਿੱਖਾਂ ਨੇ, ਮਾਈ ਭਾਈ ਜੀ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦੀਦਾਰ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਕੀਤੀ ਹੈ। ਜਿੱਥੇ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਉੱਥੇ ਗੁਰੂ ਸਵਾਰੇ ਗ੍ਰੰਥੀ ਸਿੰਘ ਸਾਹਿਬਾਨ ਜੀ ਨੇ ਨਿਤ ਨੇ ਬਾਣੀਆਂ ਜੀ ਦੀ ਅੰਮ੍ਰਿਤ ਬਾਣੀ ਆਪ ਜੀਆਂ ਨੂੰ ਸਰਵਣ ਕਰਵਾਈ। ਜਿੱਥੇ ਇਹ ਬਖਸ਼ਿਸ਼ ਪ੍ਰਾਪਤ ਹੋਈ ਉੱਥੇ ਗੁਰੂ ਘਰ ਦੇ ਕੀਰਤਨੀਆਂ ਨੇ ਪਹਲੋ ਪਹਲੋ ਰੇ ਕੀਰਤਨੀਆਂ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਆਸਾ ਜੀ ਕੀ ਵਾਰ ਦੇ ਕੀਰਤਨ ਬਹੁਤ ਹੀ ਪਿਆਰ ਵਿੱਚ ਆਪ ਜੀਆਂ ਨੂੰ ਸਰਵਣ ਕਰਵਾਏ ਨੇ। ਦੂਰ ਦਰੇਡੇ ਮਾਈ ਭਾਈ ਗੁਰਸਿੱਖ ਨਾਨਕ ਨਾਮ ਲੇਵਾ ਬਖਸ਼ੀਆਂ ਹੋਈਆਂ ਰੂਹਾਂ ਆਪਣੇ ਘਰਾਂ ਵਿੱਚ ਵੀ, ਗੁਰਦੁਆਰਾ ਸਾਹਿਬ ਜੀ ਦੇ ਅੰਦਰ ਵੀ, ਲੰਗਰਾਂ ਵਿੱਚ ਵੀ, ਜਿੱਥੋਂ ਜਾਥੋਂ ਤੱਕ ਆਵਾਜ਼ ਆਉਂਦੀ ਹੈ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਨੇ। ਇਹਦਾ ਕਾਰਨ ਬਹੁਤ ਵੱਡਾ ਹੈ। ਬੜੇ ਪਿਆਰੇ ਬੱਚਿਆਂ ਨੇ ਇਹਦਾ ਕਾਰਨ ਕੀ ਹੈ ਕਿ ਸਵਾਸ ਦਾ ਪਤਾ ਕੋਈ ਨਹੀਂ ਹੈ, ਉਹ ਸਵਾਸ ਸਫਲ ਹੋ ਜਾਵੇ ਜਿਹਦੇ ਦੁਆਰੇ ਗੁਰੂ ਦੇ ਜਾਪ ਦੀ ਪ੍ਰਾਪਤੀ ਹੋ ਜਾਵੇ। ਸਾਸ ਸਾਸ ਜਪ, ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਨ ਖੋਏ, ਕਿਆ ਜਾਨੋ ਕਿਆ ਅੰਤ ਕੋ ਇਹੀ ਸਵਾਸ ਮਤ ਹੋਏ। ਕਹਿੰਦੇ ਹਰ ਸਵਾਸ ਦੇ ਨਾਲ ਗੁਰੂ ਗੁਰੂ ਦੇ ਜਾਪ ਨੂੰ ਜਪ, ਇਸ ਗੱਲ ਦੀ ਬਿਲਕੁਲ ਗਿਆਤਾ ਨਹੀਂ ਹੈ, ਸੋਝੀ ਨਹੀਂ ਹੈ ਵੀ ਅੰਤਲਾ ਸਵਾਸ ਕਿਧਰੇ ਹੋਈ ਨਾ ਹੋਵੇ। ਇਸ ਸਵਾਸ ਬਾਰੇ ਤੇ ਮੇਰੇ ਗੁਰੂ ਨੂੰ ਪਤਾ, ਪਰ ਸਤਿਗੁਰਾਂ ਨੇ ਸੋਝੀ ਜਿੱਤੀ ਹੈ। ਜਿਹੜੇ ਖਲੜੇ ਚੋਂ ਸਵਾਸ ਜਾ ਰਹੇ ਨੇ ਉਹਨਾਂ ਸਵਾਸਾਂ ਦੁਆਰੇ ਗੁਰੂ ਦੇ ਜਾਪ ਨੂੰ ਜਪਿਆ ਕਰ। ਸਵਾਸਾਂ ਨੂੰ ਸਫਲ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਫੁਰਮਾਨ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਨ ਡਰਿਓ, ਭਨਦਾਸ ਸੁਆਸ ਜੁਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਅੱਜ ਦੇ ਅੰਮ੍ਰਿਤ ਬਚਨ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ੀ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਖਾਲਸਾ ਜੀ ਸਾਂਝ ਕਰਨ ਦਾ ਯਤਨ

ਸਤ ਗੁਰ ਪ੍ਰਸਾਦ ਇੱਕ ਕੀ ਉਹ ਦੁੱਤੀ ਪਰਮੇਸ਼ਰ ਹੈ, ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਏ, ਨਾਨਕ ਤਿਸ ਬਲ ਹਾਰਨ ਜਲ ਥਲ ਮਹੀਅਲ ਸੋਏ। ਉਹ ਇੱਕ ਹੈ, ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਧਰਤੀ ਵੀ ਹੈ। ਜਾਂ ਇਉਂ ਕਹਿ ਦਈਏ, ਆਪੇ ਪੱਟੀ ਕਲਮ ਆਪ ਉਪਰ ਲੇਖ ਭੇ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇਵਡ ਅਵਰ ਨਾ ਕੋਈ, ਤੂੰ ਜੋਗਾ ਜੋਗਾ ਏਕੋ, ਸਦਾ ਸਦਾ ਤੂੰ ਵੇਕੋ ਜੀ, ਤੂੰ ਨਿਹਚਲ ਕਰਤਾ ਸੋਈ। ਜਿਸ ਵੇਲੇ ਤੁਸੀਂ ਸੋਦਰ ਦਾ ਪਾਠ ਪੜ੍ਹਦੇ ਹੋ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖੋ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਯੁੱਗ ਤੇ ਯੁੱਗ ਦੋ, ਚਾਰੇ ਯੁੱਗਾਂ ਦੇ ਵਿੱਚ, ਸੱਤ ਯੁੱਗ ਦੁਆਪਰ, ਕਲਯੁੱਗ ਤ੍ਰੇਤਾ ਮਹਾਰਾਜ, ਚਾਰੇ ਯੁੱਗਾਂ ਵਿੱਚ ਕੇਵਲ ਇੱਕ ਆਪ। ਤੂੰ ਯੁੱਗ ਯੁੱਗ ਏਕੋ, ਸਦਾ ਸਦਾ ਤੂੰ ਵੇਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੀਵਡ ਅਵਰ ਨਾ ਕੋਈ, ਸਾਡੀ ਪਹੁੰਚ ਤੋਂ ਪਰੇ ਹੈ। ਹੇ ਇੱਕ ਕਰਨ ਵਾਲੇ ਪ੍ਰਮਾਤਮਾ, ਜੋ ਤੂੰ ਕਰਦਾ ਸੋ ਹੋ ਰਿਹਾ ਹੈ। ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਉਹ ਅਹੰਕਾਰ ਬ੍ਰਹਮਾ ਉਤਪਤ, ਉਹ ਅਹੰਕਾਰ ਕੀਆ ਜਿਣ ਚਿੱਤ, ਉਹ ਅਹੰਕਾਰ ਸਹਿਲ ਯੁਗ ਭਏ, ਉਹ ਅਹੰਕਾਰ ਬੇਦ ਨਿਰਮਏ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਗੁਰੂ ਨੂੰ ਮਿਲਣ ਕਰਕੇ ਗੁਰੂ ਸਵਾਰੀ ਸੰਗਤ ਜੀ ਹਮੇਸ਼ਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਸ ਵੇਲੇ ਕਥਾ ਦੀ ਸਮਾਪਤੀ ਹੋਈ ਤਾਂ ਆਪਾਂ ਅੰਮ੍ਰਿਤ ਬਚਨ ਪੜ੍ਹਨੇ ਨੇ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਗੁਰੂ ਨੂੰ ਮਿਲਣ ਕਰਕੇ ਆਨੰਦ ਦੀ ਪ੍ਰਾਪਤੀ ਹੈ। ਬੇਨਤੀ ਹੈ ਸਤਿਗੁਰੂ ਮਹਾਰਾਜ ਕਿਰਪਾ

ਐਸਾ ਹੈ ਜਿਹੜਾ ਆਪ ਮਿਲਿਆ ਹੋਵੇ ਤੇ ਮੈਨੂੰ ਮਿਲਾ ਦੇਵੇ, ਮੈਂ ਆਪਾਂ ਵੀ ਉਹਨੂੰ ਦੇ ਦਿਆਂਗਾ, ਵੇਚ ਦਿਆਂਗਾ ਆਪਣੇ ਆਪ ਨੂੰ, ਉਹਦੇ ਤੋਂ ਕੁਰਬਾਨ ਕਰ ਦਿਆਂਗਾ। ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਰਾਮ, ਹੋ ਮਨ ਤਨ ਦੇਵਾਂ ਤੇ ਸਕਾਟ ਸਰੀਰਾ ਰਾਮ, ਮੈਂ ਸਭ ਕੁਝ ਕੱਟ ਕੇ ਟੁਕੜੇ ਟੁਕੜੇ ਉਹਦੇ ਤੋਂ ਕੁਰਬਾਨ ਹੋ ਜਾਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹ ਬਕੋ ਸੁਬਰਸਣਾ ਦੀਜੈ ਪ੍ਰਾਣ ਅਕੋਰ, ਮੈਂ ਤਾਂ ਪ੍ਰਾਣਾਂ ਦੀ ਭੇਟਾ ਵੀ ਦੇ ਦਿਆਂ, ਮੈਨੂੰ ਉਹਦੇ ਨਾਲ ਮਿਲਾ ਦੇਵੇ। ਕੋਈ ਆਣ ਮਿਲਾਵੇ ਮੈਂ ਨੈਣੀ ਨੀਂਦ ਨਾ ਆਵੇ ਜੀਉ, ਭਾਵੇ ਅੰਨ ਨਾ ਪਾਣੀ ਮਿਲ ਮੇਰੇ ਪ੍ਰੀਤਮਾ ਜੀਉ, ਹਾਂ ਤੁਧ ਬਿਣ ਖਰੀ ਨਿਵਾਣੀ। ਕੋਈ ਮਿਲਾ ਦੇਵੇ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵਾ ਚਿਰ ਭਇਓ ਦਰਸ਼ਨ ਦੇਖੇ। ਦਰਸ਼ਨ ਹਰ ਦੇਖਣ ਕਹਿ ਤਾਈ, ਅੰਦਰ ਤਾਂ ਗਏ ਕਿਸ ਵੇਲੇ ਉਹ ਘੜੀ ਪ੍ਰਾਪਤ ਹੋਵੇ ਜਿਸ ਵੇਲੇ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਪ੍ਰਾਪਤ ਹੋ ਜਾਣ। ਜਿਸ ਵੇਲੇ ਗੁਰੂ ਸੰਗਤ ਜੀ ਆਪਾਂ ਮਾਰੂ ਡੱਖਣਿਆਂ ਦੇ ਅੰਮ੍ਰਿਤ ਬਚਨ ਪੜ੍ਹਦੇ ਨੇ, ਮੇਰੇ ਗੁਰਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਮਨ ਲੋਚੈ ਹਰ ਮਿਲਣ ਕਉ ਕਿਉਂ ਦਰਸ਼ਨ ਪਾਈਆ। ਮਨ ਲੋਚਦਾ ਹੈ, ਮਨ ਲੋਚਦਾ ਹੈ, ਮਨ ਤਰਸਦਾ ਹੈ, ਮਨ ਤਾਂਘਦਾ ਹੈ, ਮਨ ਦੀ ਇੱਛਾ ਹੈ ਮੇਰੇ ਪਿਆਰੇ ਦੇ ਦੀਦਾਰ ਕਿਵੇਂ ਹੋਣ, ਉਹ ਘੜੀ ਆ ਜਾਵੇ। ਮਨ ਲੋਚੈ ਹਰ ਮਿਲਣ ਕਉ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵੜੱਤੇ ਸਾਹਿਬਾ, ਵੜੱਤੇ ਤੋਂ ਭਾਵ ਖੱਟ ਰਹੇ ਨੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਕਮਾਈ ਕਰ ਲਈ ਹੈ, ਅਗਰ ਜੇ ਮੈਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ, ਕਰਤਾਰ ਦੀ ਪ੍ਰਾਪਤੀ ਹੋ ਜਾਵੇ, ਥੋੜਾ ਜਿਹਾ ਮੈਨੂੰ ਉਹ ਆਵਾਜ਼ ਦੇ ਦੇਵੇ ਆ ਮੇਰੇ ਕੋਲ ਬੈਠ, ਮੈਂ ਲੱਖ ਵੜੱਤੇ ਸਾਹਿਬਾ ਜੇ ਬਿੰਦੋ ਬਿੰਦ ਬਿੰਦ ਕੀ ਝਮਕੋ ਅੱਖ ਤਾਂ ਬਿੰਦ ਹੋ ਗਿਆ ਜੇ, ਬਸ ਇੰਨੀ ਬਾਤ ਹੈ। ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜਨਾ ਸਾਈਆਂ ਮੇਰੇ ਮਾਲਕਾਂ, ਮੈਂ ਚਾਰੇ ਕੁੰਡਾਂ ਵੇਖੀਆਂ ਨੇ, ਚਾਰੇ ਪਾਸੇ ਗਿਆ, ਉੱਤਰ ਦੱਖਣ ਪੂਰਬ ਪੱਛਮ ਦਿਸ਼ਾ ਵੱਲੇ ਵੀ ਝਾਤ ਮਾਰੀ ਹੈ, ਪਰ ਤੁਹਾਡੇ ਵਰਗਾ ਮਾਲਕ ਕੋਈ ਨਹੀਂ ਹੈ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ। ਉਹ ਰੱਬ ਦੇ ਪਿਆਰ ਵਾਲੀਓ ਰੂਹੋ ਬਖਸ਼ੋ, ਮੈਨੂੰ ਦੱਸ ਪਾਓ ਕਿਵੇਂ ਪਿਆਰੇ ਨੂੰ ਮਿਲੀਦਾ ਹੈ। ਤਾਂ ਫਿਰ ਉਹਨਾਂ ਦੀ ਆਵਾਜ਼ ਆਉਂਦੀ ਹੈ, ਜਵਾਬ ਆਉਂਦਾ ਹੈ, ਮਨ ਅਰਪਿਓ ਹੋਮੈ ਤਾਜੋ, ਇਤ ਪੰਥ ਜੁਲਾਈਆ, ਨਿਤ ਸੇਵਿਓ ਸਾਹਿਬ ਆਪਣਾ ਸਤਸੰਗ ਮਿਲਾਈਆ। ਸਾਧ ਸੰਗਤ ਵਿੱਚ ਆ ਕੇ ਦੀਦਾਰ ਨੇ ਦਰਸ਼ਨ ਹਰ ਦੇਖਣ ਕਹਿਤਾ ਈ, ਕਿਰਪਾ ਕਰੈ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤਿਹਾਈ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਿਲਾਪ ਹੋ ਜਾਂਦਾ ਹੈ, ਫਿਰ ਪਿਆਰਾ ਗੁਰਸਿੱਖ ਮਾਈ ਭਾਈ ਸਤ ਸੰਗਤ ਨੇਮੀ ਪ੍ਰੇਮੀ ਹਰ ਹਰ ਨਾਮ ਤਿਹਾਈ, ਜੋ ਹਰੇ ਭਰੇ ਕਰਨ ਵਾਲਾ, ਹਰ ਜੋ ਹਰ ਵਿੱਚ ਮੌਜੂਦ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ, ਨਾਮ ਤਿਹਾਈ ਉਸ ਦੇ ਨਾਮ ਨੂੰ ਜਪਦਾ ਧਿਆਉਂਦਾ, ਧਿਆਤਾ ਧੀ ਗਿਆਤਾ ਗੇ ਆਪਣੀ ਸੁਰਤ ਵਿੱਚ ਉਹਨੂੰ ਯਾਦ ਕਰਦਾ ਹੈ। ਸਾਹਿਬ ਜੀ ਕਿਰਪਾ ਕਰਦੇ ਫਿਰ ਉਹ ਨਾਮ ਦੇ ਵਿੱਚ ਜੁੜ ਜਾਂਦਾ ਹੈ। ਰਹਾਉ ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਭੀ ਤੁਜੈ ਤਿਹਾਈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੇ ਸੁੱਖ ਦਿੱਤੇ ਨੇ ਸਤਿਗੁਰੂ ਤੇ ਬਖਸ਼ਿਸ਼ ਇਹ ਕਰੋ, ਸੁੱਖਾਂ ਦੇ ਵਿੱਚ ਵੀ ਤੁਹਾਡੇ ਜਾਪ ਨੂੰ ਜਪਦੇ ਰਹੀਏ। ਜ਼ਿੰਦਗੀ ਦੇ ਮੋੜ ਚੱਲਦੇ ਰਹਿੰਦੇ ਨੇ, ਗ੍ਰਸਤ ਜੀਵਨ ਹੈ, ਕਦੇ ਸੁੱਖ ਹੈ ਕਦੇ ਦੁੱਖ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਦਾ ਸੁੱਖ ਨਹੀਂ ਰਹਿੰਦਾ ਤਾਂ ਸਦਾ ਦੁੱਖ ਵੀ ਨਹੀਂ ਰਹਿੰਦਾ। ਸੁੱਖ ਵਿੱਚ ਵੀ ਤੁਹਾਡੇ ਜਾਪ ਨੂੰ ਜਪਦੇ ਰਹੀਏ, ਅਗਰ ਸੁੱਖ ਚਲਾ ਜਾਵੇ ਦੁੱਖ ਦੀ ਘੜੀ ਆ ਜਾਵੇ ਤਾਂ ਗਰੀਬ ਨਿਵਾਜ ਭੀ ਤੁਜੈ ਧਿਆਈ, ਤਾਂ ਵੀ ਤਦੋਂ ਵੀ ਮੈਂ ਤੁਹਾਡੇ ਜਾਪ ਨੂੰ ਜਪਾਂ, ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਅਰਦਾਸ ਕਰਦੇ ਹੋ ਜਦੋਂ ਤੁਸੀਂ, ਉਹ ਬੀਬੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਾਂ ਚ ਹਾਰ ਪਵਾਲੇ ਨੇ, ਕਿੱਡਾ ਵੱਡਾ ਭਾਰੀ ਦੁੱਖ ਹੈ।
ਜਲਾਦ ਜਿਹੜਾ ਮੀਰ ਮਨੂ ਦੀ ਜੇਲ ਵਿੱਚੋਂ ਬੀਬੀ ਦੇ ਗੋਦ ਵਿੱਚੋਂ ਬੱਚਾ ਛੋਟਾ ਜਿਹਾ ਲੈਂਦਾ ਦੁੱਧ ਚੁੰਘਦਾ ਬੱਚਾ ਤੇ ਜਿਸ ਵੇਲੇ ਉਹਨੂੰ ਤਾਹ ਨੂੰ ਚੱਕ ਕੇ ਸੁੱਟਦਾ ਹੈ ਥੱਲੇ ਨੇਜਾ ਕਰ ਦਿੰਦਾ ਹੈ ਬਰਸ਼ਾ ਕਰ ਦਿੰਦਾ ਹੈ ਉਸ ਨੇਜੇ ਦੇ ਵਿੱਚ ਧੁੰਨ ਦੇ ਲਾਗੋ ਪਰੋਇਆ ਜਾਂਦਾ ਆਰ ਪਾਰ ਹੋ ਜਾਂਦਾ ਹੈ ਤੇ ਉਸ ਬੀਬੀ ਭੈਣ ਮਾਂ ਦੇ ਮੂੰਹ ਚੋਂ ਨਿਕਲਦਾ ਹੈ ਸਤਨਾਮ ਸ਼੍ਰੀ ਇਹ ਹੈ ਦੁੱਖ ਦੁੱਖ ਵਿੱਚ ਵੀ ਉਹਨੂੰ ਭੁੱਲਿਆ ਨਹੀਂ ਹੈ ਦੁੱਖ ਹੁੰਦਿਆਂ ਹੋਇਆ ਵੀ ਦੁੱਖ ਨੂੰ ਜਾਣਦਾ ਹੀ ਨਹੀਂ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਦੁੱਖ ਜ਼ਰੂਰ ਹੈ ਪਰ ਕਹਿੰਦਾ ਵੀ ਸਤਿਗੁਰੂ ਤੁਹਾਡੀ ਰਹਿਮਤ ਹੈ ਉਸੇ ਦੁੱਖ ਵਿੱਚ ਕਹਿੰਦਾ ਹੈ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ ਇੱਕ ਹੀ ਇੱਕ ਹੈ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਇਹਦੇ ਵਿੱਚ ਮੇਰਾ ਬੁਰਾ ਨਹੀਂ ਹੈ ਮੇਰੇ ਗੁਰੂ ਨੇ ਮੇਰਾ ਭਲਾ ਕੀਤਾ ਹੈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਗਰ ਜੇ ਕਿਧਰੇ ਗਰੀਬੀ ਦੀ ਅਵਸਥਾ ਆ ਜਾਵੇ ਤੇ ਤਾਂ ਵੀ ਤੁਹਾਡੇ ਜਾਪ ਨੂੰ ਜਪਦੇ ਰਹੀਏ ਉਹਦੇ ਵਿੱਚ ਵੀ ਰਾਜਿਆਂ ਵਾਲੀ ਅਵਸਥਾ ਬਣੀ ਰਹੇ ਦੁੱਖ ਦੇ ਵਿੱਚ ਵੀ ਸੁੱਖ ਨੂੰ ਮਨਾਉਣਾ ਕਰੀਏ ਵਾਹਿਗੁਰੂ ਇਹ ਕਿਰਪਾ ਕਰੋ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਣੀ ਆਪ ਜਲਾਈ ਤਨ ਮਨ ਧਨ ਸਭ ਸੌਪੀ ਗੁਰ ਕਾ ਹੁਕਮ ਮੰਨਿਐ ਪਾਈਐ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ ਤੁਹਾਡੇ ਦਰ ਦਾ ਗੋਲਾ ਬਣ ਜਾਵਾਂ ਗਰੀਬ ਨਿਵਾਜ ਸੰਗਤਾਂ ਦੀ ਟਹਿਲ ਵਿੱਚ ਲੱਗ ਜਾਵਾਂ ਪੱਖਾ ਫੇਰਾਂ ਸੰਗਤਾਂ ਵਾਸਤੇ ਪਾਣੀ ਦੀ ਟਹਿਲ ਸੇਵਾ ਕਰਾਂ ਜੋ ਮਿਲ ਜਾਵੇ ਸ਼ੋਸ ਛੱਕ ਕੇ ਤੁਹਾਡਾ ਸ਼ੁਕਰ ਕਰਾਂ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਲਿਖੀ ਹੈ ਕਹਿੰਦੇ ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ ਪੱਖਾ ਫੇਰੀ ਪਾਣੀ ਢੋਵਾਂ ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ ਜਲ ਛਕਾ ਲੋੜਵੰਦਾਂ ਨੂੰ ਪਿਆਸੇ ਨੂੰ ਪਾਣੀ ਛਕਾ ਜਲ ਪਿਆ ਤੇ ਲੱਖਾਂ ਹੀ ਵਰੇ ਤੈਨੂੰ ਇੰਦਰ ਦਾ ਰਾਜ ਮਿਲ ਜਾਵੇਗਾ ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ ਲੱਖ ਸੁਰਗ ਸਿਰ ਤਾਜ ਚੁੱਲ ਝੁਕਾਵਣੀ ਪੁਰਾਤਨ ਸਮੇਂ ਅੰਦਰ ਚੁੱਲ੍ਹਿਆਂ ਦੇ ਵਿੱਚ ਅੱਗ ਬਾਲ ਕੇ ਬਾਲਣ ਬਾਲ ਕੇ ਜਿਵੇਂ ਭਾਈ ਮੰਝ ਲੱਕੜਾਂ ਲਿਆਇਆ ਕਰਦੇ ਸੀ ਅੰਨ ਜਲ ਤਿਆਰ ਕੀਤਾ ਜਾਂਦਾ ਸੀ ਕਹਿੰਦੇ ਇੰਨਾ ਕੁਝ ਪ੍ਰਾਪਤ ਹੋ ਜਾਂਦਾ ਹੈ ਰਿੱਧ ਸਿੱਧ ਨਿੱਧ ਲੱਖ ਸਾਜ ਗਲਾ ਪਿਹਾਵਣੀ ਗਲਾ ਨਾਮ ਹੁੰਦਾ ਆਟਾ ਆਟਾ ਹੁਣ ਤੇ ਮਾਫ਼ ਕਰ ਦਿਓ ਆਟਾ ਗੁੰਨ ਲੱਗਿਆ ਵੀ ਸਾਨੂੰ ਡਰ ਲੱਗ ਜਾਂਦਾ ਜੇ ਕਿਧਰੇ ਹੱਥ ਨਾਲ ਲਿਬੜ ਜਾਣ ਆਟੇ ਦੇ ਨਾਲ ਘਿਓ ਇੰਨਾ ਤੇਲ ਪਾਇਆ ਜਾਂਦਾ ਹੈ ਵੀ ਕਿਧਰੇ ਇਉਂ ਇਉਂ ਪ੍ਰਸ਼ਾਦੇ ਜਾਂਦੇ ਰਹਿਣ ਕਹਿੰਦੇ ਜਿਹੜੇ ਹੱਥਾਂ ਦੇ ਨਾਲ ਆਟਾ ਗੁੰਨਦੇ ਨੇ ਪੇੜੇ ਕਰਦੇ ਨੇ ਗਲਾ ਪਿਹਾਵਣੀ ਰਿਧੀਆਂ ਸਿੱਧੀਆਂ ਉਹਨਾਂ ਦੇ ਚਰਨੀ ਆ ਲੱਗ ਜਾਂਦੀਆਂ ਨੇ ਪੱਖਾ ਫੇਰੀ ਪਾਣੀ ਢੋਵਾਂ ਤੇ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਾਧ ਗਰੀਬ ਨਿਵਾਜ ਗਰੀਬੀ ਆਵਣੀ ਅਣਹਦ ਸ਼ਬਦ ਅਗਾਧ ਬਾਣੀ ਗਾਵਣੀ ਪੱਖਾ ਫੇਰ ਕੇ ਪਾਣੀ ਢੋ ਕੇ ਪ੍ਰਸ਼ਾਦੇ ਪਕਾ ਕੇ ਫਿਰ ਅੰਦਰ ਗਰੀਬੀ ਤੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਨੀ ਇਹ ਸਭ ਤੋਂ ਵੱਡੀ ਘਾਲਣਾ ਹੈ ਤੇਵੇਂ ਮਹਾਰਾਜ ਕਿਰਪਾ ਕਰਦੇ ਨੇ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਠਹਿ ਪਿਆ ਦੁਆਰਾ ਹਰ ਮੇਲ ਲੈ ਹੋ ਵਡਿਆਈ ਸਤਿਗੁਰੂ ਮੈਂ ਤੁਹਾਡੇ ਘਰ ਦਾ ਗਰੀਬ ਹਾਂ ਤੁਹਾਡੇ ਦਰ ਤੇ ਆ ਕੇ ਢਹਿ ਪਿਆ ਹਾਂ ਮੇਲ ਲਹਿੋ ਦਿਆਲ ਢਹਿ ਪਏ ਦੁਆਰਿਆ ਰੱਖ ਲੇ ਵਹਦੀਨ ਦਿਆਲ ਪਰਮਤ ਬਹਾਰਿਆ ਭਗਤ ਵਛਲ ਤੇਰਾ ਬਿਰਦ ਹਰ ਪਤਤ ਉਧਾਰਿਆ ਹਾ ਹਾ ਪ੍ਰਭ ਰੱਖ ਲਿਓ ਹਮ ਤੇ ਕਿਸ਼ੁਣਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਧਰਪ ਸੁਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਚ ਵਿਖੇ ਵਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਣ ਤਨ ਤੇਰਾ ਨਾਨਕ ਜਾਣ ਸਦਾ ਹਰ ਨੇਰਾ ਨਾਨਕ ਗਰੀਬ ਟਹਿ ਪਿਆ ਦੁਆਰ ਹਰ ਮੇਲ ਲਹਿੋ
ਵਡਿਆਈ, ਇਹ ਵਡਿਆਈ ਆਪ ਜੀ ਦੀ ਹੈ। ਗਰੀਬ ਨਿਵਾਜ ਆਪਣੇ ਨਾਲ ਮਿਲਾ ਲੈਣਾ ਕਰੋ। ਅੱਖੀ ਕਾੜ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਸਾਰੀ ਧਰਤੀ ਬ੍ਰਹਿਮੰਡ ਦਾ ਗਮਨ ਕਰ ਲਈਏ, ਚੱਕਰ ਲਾ ਲਈਏ, ਤੁਹਾਡੇ ਵਰਗਾ ਨਹੀਂ। ਇਹ ਦਾਸ ਦੀ ਜਿਹਦੇ ਅੰਦਰ ਗਰੀਬੀ ਹੈ ਨਾਮ ਹੈ। ਅਗਰ ਤੁਸੀਂ ਕਹੋ ਮਹਾਰਾਜ ਨੇਤਰ ਕੱਢ ਕੇ, ਅੱਖੀਆਂ ਕੱਢ ਕੇ ਸਾਹਮਣੇ ਰੱਖਦੇ ਹਾਂ ਤਾਂ ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ, ਤਾਂ ਵੀ ਸਸਤੀ ਬਾਤ ਹੈ। ਸਿਰ ਲਹੂ ਕੀ ਤੂੰਬੜੀ, ਹਰ ਹੀਰਨ ਕੀ ਖਾਣ, ਜੇ ਸਿਰ ਦਿੱਤਿਆਂ ਹਰਮਲ ਤੋ ਪੀ ਸਸਤਾ। ਜਾਣ ਕੋਈ ਸੌਦਾ ਮਹਿੰਗਾ ਨਹੀਂ ਹੈ। ਜੇ ਪਾਸ ਬਹਾਲੈ ਤਾਂ ਤੁਜੈ ਅਰਾਧੀ, ਜੇ ਮਾਰ ਕੱਢੈ ਪੀ ਤਿਹਾਈ। ਜੇ ਆਪਣੇ ਕੋਲ ਥਾਂ ਦੇ ਦੇਵੋ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਤਾਂ ਵੀ ਤੁਹਾਡੀ ਅਰਾਧਨਾ ਕਰਾਂ। ਅਗਰ ਸਤਿਗੁਰੂ ਜੀ ਜੇ ਤੁਸੀਂ ਕਿਧਰੇ ਟਹਿਲ ਸੇਵਾ ਵਿੱਚ ਲਾ ਦਿਓ, ਹੁਕਮ ਦੇ ਦਿਓ, ਮੇਰੇ ਅੰਦਰ ਗਿਲਾ ਸ਼ਿਕਵਾ ਪੈਦਾ ਨਾ ਹੋਵੇ, ਤਾਂ ਵੀ ਮੈਂ ਤੁਹਾਡੇ ਜਾਪ ਨੂੰ ਜਪਦਾ ਰਹਾਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨੰਦਾ ਤਾਂ ਛੋੜ ਨਾ ਜਾਈ। ਜੇ ਸਭ ਮਾਈ ਭਾਈ ਮਿਲ ਕੇ ਤੁਹਾਡੀ ਉਸਤਤ ਕਰਨ, ਮਹਾਰਾਜ ਇਹ ਤੁਹਾਡੀ ਉਪਮਾ ਹੈ। ਅਗਰ ਜੇ ਕੋਈ ਤੁਹਾਡੀ ਨਿੰਦਿਆ ਕਰੇ, ਕੁਝ ਐਸਾ ਬੋਲ ਬੋਲੇ, ਮੇਰੇ ਅੰਦਰ ਇਹੋ ਜਿਹੀ ਪ੍ਰਤੀਤ ਬਣੀ ਰਵੇ, ਮੈਂ ਤੁਹਾਡਾ ਦਰ ਛੱਡ ਕੇ ਕਿਧਰੇ ਨਾ ਜਾਵਾਂ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰੇ ਮਰ ਜਾਈ। ਅਗਰ ਜੇ ਤੁਸੀਂ ਮੇਰੇ ਵੱਲ ਹੋ ਨਾ, ਮੈਨੂੰ ਕੁਝ ਵੀ ਕੋਈ ਕਵੇ ਮੈਨੂੰ ਪਰਵਾਹ ਨਹੀਂ ਹੈ। ਜਾਂ ਤੂੰ ਮੇਰਾ ਵੱਲ ਹੈ, ਮੇਰੇ ਪਾਸੇ ਹੈ, ਮੇਰੇ ਤਰਫ ਹੈ। ਵੱਲ ਦੇ ਅਰਥ ਬੜੇ ਕੀਤੇ ਨੇ, ਫਲਾਨੇ ਨੂੰ ਫਲਾਨੇ ਕੰਮ ਦਾ ਵੱਲ ਆ, ਜਾਂਚ ਆ। ਵੱਲ ਦੇ ਬਹੁਤ ਅਰਥ ਕੀਤੇ। ਵੱਲ ਉਹ ਵੀ ਤੁਸੀਂ ਕਹਿੰਦੇ ਹੋ ਜਿਹਨੂੰ ਕੱਦੂ ਲੱਗਦੇ ਨੇ, ਕਰੇਲੇ ਲੱਗਦੇ, ਉਹ ਵੀ ਤੇ ਵੱਲ ਹੀ ਹੈ ਨਾ। ਉਹ ਕੀ ਹੈ ਵੱਲ ਦੇ ਅਰਥ? ਵਿਦਵਾਨਾਂ ਨੇ ਅਨੇਕਾਂ ਕੀਤੇ। ਵੱਲ ਮੇਰੇ ਪਾਸੇ, ਮੇਰੇ ਤਰਫ ਹੈ, ਤਾਂ ਮੈਨੂੰ ਕਿਸੇ ਦੀ ਮੁਛੰਦਗੀ ਨਹੀਂ ਹੈ, ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ। ਤੁਧ ਵਿਸਰੇ ਮਰ ਜਾਈ। ਹਾਂ, ਅਗਰ ਤੁਹਾਡਾ ਨਾਮ ਵਿਸਰ ਜਾਂਦਾ ਹੈ ਨਾ, ਫਿਰ ਮੇਰੀ ਆਤਮਕ ਮੌਤ ਆ ਜਾਂਦੀ ਹੈ। ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੀ ਸੰਤ ਮਨਾਈ। ਵਾਰ ਨੇ ਬਲਹਾਰ ਨੇ ਲੱਖ ਬਰੀਆ, ਨਮ ਉਹ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਆਪਣੇ ਗੁਰੂ ਤੋਂ ਵਾਰ ਨੇ ਬਲਹਾਰ ਕੁਰਬਾਨ ਜਾਂਦੇ ਮਤ ਆ ਗਈ ਹੈ। ਜੇ ਸੋ ਚੰਦਾ ਉਗਵਾ ਹੈ, ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ। ਕੋਈ ਦੇਰੀ ਨਹੀਂ ਲੱਗਦੀ, ਕਰਤ ਨਾ ਲਾਗੀ ਵਾਰ। ਰੱਬ ਦੇ ਪਿਆਰਿਆਂ ਦੇ ਚਰਨਾਂ ਤੇ ਸੀਸ ਰੱਖਦਿਆਂ, ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋ ਦਰਸ਼ਨ ਕਹਿ ਤਾਈ। ਦੀਵਾਨਾ ਮਸਤਾਨਾ ਹੋ ਗਿਆ, ਮੈਂ ਵਿਚਾਰਾ ਨਾਨਕ ਕਾਦੇ ਵਾਸਤੇ, ਹਰ ਤੋ ਦਰਸ਼ਨ ਕਹਿ ਤਾਈ। ਹੇ ਹਰੀ ਪ੍ਰਮਾਤਮਾ ਸਤਿਗੁਰੂ ਜੀ, ਤੁਹਾਡੇ ਦਰਸ਼ਨਾਂ ਵਾਸਤੇ ਕੇਵਲ ਮੈਨੂੰ ਦੀਦਾਰ ਬਖਸ਼ੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਚੱਖੜ ਝਾਗੀ ਮੀਹੋ ਵਰਸੈ, ਭੀ ਗੁਰ ਦੇਖਣ ਜਾਈ। ਚੱਖੜ ਹੁੰਦਾ ਜੀ ਹਨੇਰੀ ਵਗਦੀ ਆ, ਬਾਹਲਾ ਜ਼ਿਆਦਾ ਹਨੇਰਾ ਆ, ਉਹਨੂੰ ਚੱਖੜ ਕਹਿੰਦੇ ਨੇ। ਮੀਂਹ ਪੈ ਰਿਹਾ, ਗੜੇ ਪੈ ਰਹੇ ਨੇ, ਪ੍ਰੇਮ ਐਸਾ ਸਿੱਖ ਮੰਜਲਾ ਮਾਰ ਕੇ ਗੁਰੂ ਦੇ ਦੀਦਾਰਾਂ ਨੂੰ ਆਉਂਦਾ ਹੈ। ਸਮੁੰਦ ਸਾਗਰ ਹੋਵੇ ਬੌਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਸਮੁੰਦਰ ਆ ਜਾਵੇ, ਯਹਿਰ ਵਿੱਚ ਆ ਜਾਵੇ, ਸਭ ਪਾਰ ਲੰਘ ਕੇ ਸਿੱਖ ਗੁਰੂ ਦੇ ਦੀਦਾਰ ਕਰਦਾ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਪ੍ਰਾਣੀ ਜਲ ਤੋਂ ਬਿਨਾਂ ਮਰ ਜਾਂਦਾ, ਅਗਰ ਸਿੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਮਰਨਾ ਹੁੰਦਾ। ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ। ਜਿਵੇਂ ਮੌਲੇ ਧਾਰ ਮੀਂਹ ਪੈਂਦਾ, ਧਰਤੀ ਹਰੀ ਭਰੀ ਹੋ ਜਾਂਦੀ। ਜੇ ਜਦੋਂ ਗੁਰੂ ਦਾ ਸਿੱਖ ਗੁਰੂ ਨਾਲ ਮਿਲਦਾ ਹੈ, ਫਿਰ ਉਹ ਹਰਿਆ ਭਰਿਆ ਹੋ ਜਾਂਦਾ, ਮਨ ਖਿੜਿਆ ਹਰਿਆ ਬਾਗ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬਿਲਾਈ। ਮੈਂ ਦਾਸਾਂ ਦਾ ਦਾਸ ਹਾਂ, ਦਾਸਾਂ ਦਾ ਸੇਵਕ ਹਾਂ, ਬੇਨਤੀਆਂ ਕਰ ਕਰਕੇ ਬੁਲਾਉਂਦਾ ਹਾਂ।
ਨਾਨਕ ਕੀ ਬੇਨੰਤੀ ਹਰਪ ਗੁਰਮਿਲ ਗੁਰ ਸੁਖ ਪਾਈ। ਮੇਰੀ ਬੇਨੰਤੀ ਹੈ ਸੱਚੇ ਪਾਤਸ਼ਾਹ, ਗੁਰੂ ਮਿਲ ਜਾਵੇ, ਗੁਰੂ ਨੂੰ ਮਿਲ ਕਰਕੇ ਸੁੱਖ ਦੀ ਪ੍ਰਾਪਤੀ ਹੈ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੈ ਧਿਆਈ। ਗੁਰੂ ਰੂਪ ਵੀ ਆਪ ਹੈ ਤੇ ਫਿਰ ਸਿੱਖ ਰੂਪ ਵੀ ਆਪ ਹੈ ਤੇ ਆਪ ਹੀ ਵਿੱਚ ਬੈਠ ਕੇ ਜਪਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈ ਜਰ ਖਾਈ। ਜਿਹੜੇ ਤੇਰਾ ਸਿਮਰਨ ਕਰਦੇ ਨੇ ਉਹ ਤੇਰਾ ਰੂਪ ਹੋ ਜਾਂਦੇ ਨੇ। ਫਿਰ ਉਹਨਾਂ ਸੇਵਕਾਂ ਦੀ ਪੱਤ ਰੱਖਦੇ ਹੋ, ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਤੁਹਾਡੇ ਬੰਦਗੀ ਦੇ ਭੰਡਾਰੇ ਭਰੇ ਪਾਏ ਨੇ, ਜਿਹਦੇ ਤੇ ਕਿਰਪਾ ਕਰਦੇ ਉਹਨੂੰ ਦਾਤ ਬਖਸ਼ਦੇ ਹੋ। ਜਿਸ ਤੋਂ ਦੇਹ ਸੋਈ ਜਨ ਪਾਏ, ਹੋਰ ਨੇ ਫਲ ਸਭ ਚਤੁਰਾਈ। ਚਤੁਰਾਈਆਂ ਸਿਆਣਪਾਂ ਨੇ ਇਸ ਫਲ ਨੇ, ਜਿਹਨੂੰ ਤੁਸੀਂ ਬਖਸ਼ਿਸ਼ ਕਰਦੇ ਉਹਨੂੰ ਪ੍ਰਾਪਤੀ ਹੁੰਦੀ ਹੈ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ। ਮਨ ਕਰਕੇ, ਤਨ ਕਰਕੇ, ਸਰੀਰ ਕਰਕੇ ਸਿਮਰਿਆ, ਸੁੱਤਾ ਹੋਇਆ ਮਨ ਸਿਮਰਨ ਦੁਆਰੇ ਜਾਗ ਪੈਂਦਾ ਹੈ। ਇੱਕ ਦਾਨ ਮੰਗੇ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਮੈਂ ਵਿਚਾਰਾ ਦਾਨ ਮੰਗਦਾ, ਜੇ ਦਾਨ ਮੈਨੂੰ ਦਾਸਾਂ ਦਾ ਦਾਸ ਬਣਾ ਦਿਓ, ਗਰੀਬੀ ਅੰਦਰ ਦੇ ਦਿਓ, ਨਿਮਰਤਾ ਦੇ ਦਿਓ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਅਗਰ ਕਿਧਰੇ ਝਿੜਕ ਵੀ ਪੈ ਜਾਵੇ, ਜਿਵੇਂ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਅਮਰਦਾਸ ਮਹਾਰਾਜ ਨੂੰ ਕਿਹਾ ਸੀ, ਇਹ ਕਾਰਜ ਚੰਗਾ ਨਹੀਂ ਕੀਤਾ, ਮੀਂਹ ਪਵਾਇਆ ਜਾਂ ਜਦੋਂ ਤਪੇ ਦੀ ਹਾਲਾਤ ਬਦਲੇ ਸਨ, ਪਰ ਉਹਦੇ ਵਿੱਚ ਵੀ ਵਡਿਆਈ ਮਿਲੀ ਸੀ, ਤਾਂ ਵੀ ਆਨੰਦ ਬਣਿਆ ਸੀ। ਗੁਰਮੁਖ ਬੋਲੈ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ। ਜੋ ਗੁਰਮੁਖ ਬੋਲਦੇ ਨੇ, ਜਪਦੇ ਨੇ, ਥਾਂ ਪੈ ਜਾਂਦਾ ਹੈ, ਮਨਮੁਖ ਦਰ ਤੇ ਕਬੂਲ ਨਹੀਂ ਹੁੰਦੇ। ਪਾਲਾ ਕੱਕਰ ਬਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਈ। ਪਾਲਾ ਕੱਕਰ ਬਰਫ ਪੈ ਰਹੀ ਹੈ, ਕੱਕਰ ਕੋਲਾ ਜੰਮ ਰਿਹਾ ਹੈ, ਦੰਦੋੜਿਕਾ ਵੱਜਦਾ, ਠੰਡ ਦਾ ਮੌਸਮ ਬਣਿਆ, ਸਿੱਖ ਗੁਰੂ ਦੇ ਕੋਲ ਜਾਂਦਾ। ਸਭ ਦਿਨ ਸਰਹਿਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਈ। ਦਿਨ ਰਾਤ ਗੁਰੂ ਗੁਰੂ ਨਜ਼ਰ ਆਉਂਦਾ ਹੈ, ਮੇਰੀਆਂ ਅੱਖੜੀਆਂ ਵਿੱਚ ਵੀ ਗੁਰੂ ਵਸਿਆ ਹੋਇਆ ਹੈ। ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ। ਅਨੇਕਾਂ ਯਤਨ ਕੀਤੇ ਜਾਂਦੇ ਨੇ, ਜਿਹੜਾ ਭਾ ਜਾਂਦਾ ਹੈ ਗੁਰੂ ਦਰ ਤੇ, ਉਹ ਫਿਰ ਪਰਮਾਨੀਕ ਹੋ ਜਾਂਦਾ। ਰਹਿਣ ਦਿਨ ਸੁਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ। ਦਿਨ ਰਾਤ ਤੁਹਾਡੇ ਚਰਨਾਂ ਨੂੰ, ਤੁਹਾਡੇ ਜਾਪ ਨੂੰ ਜਪਦੇ ਹਾਂ, ਹੇ ਮੇਰੇ ਸਾਈ ਜੀ ਮੇਰੇ ਤੇ ਦਇਆ ਕਰੋ। ਨਾਨਕ ਕਾ ਜੀ ਉਹ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤਾ ਗਾਈ। ਮੇਰਾ ਸਰੀਰ ਜੀ ਆਤਮਾ ਸਭ ਕੁਝ ਤੁਹਾਡਾ ਜੇ। ਸਤਿਗੁਰੂ ਜੀ ਤੁਹਾਨੂੰ ਜਦੋਂ ਮਿਲ ਜਾਂਦਾ ਹਾਂ, ਆਪ ਜੀ ਦੀ ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਮੇਰੇ ਅੰਦਰ ਤ੍ਰਿਪਤੀ ਆ ਜਾਂਦੀ, ਮੈਂ ਰੱਜ ਜਾਂਦਾ। ਨਾਨਕ ਕਾ ਪ੍ਰਭ ਪੂਰ ਰਹੇ ਹੈ, ਜਤ ਕਤ ਤਤ ਗੋ ਸਾਈ। ਅੰਤ ਵਿੱਚ ਮੇਰੇ ਸਹਿਬ ਸੋਢੀ ਸੁਲਤਾਨ ਕਿਰਪਾ ਕਰਦੇ, ਮੇਰਾ ਵਾਹਿਗੁਰੂ ਜਰੇ ਜਰੇ ਵਿੱਚ ਪਰਿਪੂਰਨ ਹੈ, ਜਿੱਧਰ ਜਿੱਧਰ ਵੇਖਦਾ ਇੱਧਰ ਉੱਧਰ ਸਭ ਥਾਵਾਂ ਤੇ ਉਹੀ ਨਜ਼ਰ ਆ ਰਿਹਾ। ਜਾਂ ਇਉਂ ਕਹਿ ਦਈਏ, ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਭ ਦੀ ਹਾਜ਼ਰੀ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੀਰਾ ਕਰਤਾ।

ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਗੋਤੀ ਪਾਸ਼ੀ ਦਸਵੀਂ ਪ੍ਰਿਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਬਿਨਾਂ ਗੁਰੂ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦੇ ਆਦਤ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜੱਪੀਆਂ ਚੱਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਈ ਚਲਾਈ ਤੇ ਵਾਹਿਗੁਰੂ ਦੇ ਕੇ ਡਿੱਟ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚਰਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸਾਸਾਂ ਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਪਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਰ ਕਾਸਲ ਕਾਸਲ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਰ ਚਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪਤਗੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਗੁਰਬਾਨੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਥੇ ਸਦਾ ਸ਼ਾਹੀ ਆ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਦੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨਾਲ ਦਾਰ ਜੀਓ ਦੋਹੇ ਕਰ ਜੋੜ ਕਰਨ ਅਰਦਾਸ ਭਾਵੇ ਤਾੜੇ ਰਾਸ ਇਹ ਗਰੀਬ ਨਿਵਾਸ ਜੀ ਆਪ ਦੇ ਚਰਨ ਕਾਮਨਾ ਚ ਅਰਦਾਸ ਕੀਤੀ ਆਪਣੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣ ਹੋਈ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹੱਕ ਕਰ ਦਿਓ ਬੇਅੰਤ ਬਾਣੀਆਂ ਦੇ ਪਾਠ ਐਸ ਵੇ ਰਾਗੀ ਸਿੰਘਾਂ ਨੇ ਆਪਦੇ ਚਰਨ ਜਾਤ ਸਾਹਿਬ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਿਤਾਬ ਤਿਆਰ ਕੀਤੀ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨੁਕਸਾਨ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਮਿੱਤਰ ਬਾਣੀ ਚਾਰੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਜ਼ੁਰਗ ਰਾਮ ਚੰਦ ਜੀ ਦੇਗਾ ਤਿਆਰ ਕਰੇ ਹੱਦਦਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਵਿਦੇਹ ਰੱਖਿਆ ਬਖਸ਼ਿਸ਼ ਕਰੋ ਜੀ ਜੀ ਮਾ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾ ਜੇ ਲੰਗਾਂ ਚੁੱਟ ਸਵਾਰੀਆਂ ਪ੍ਰਵਾਨ ਕਰਨ ਦਤਾ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਜੀ ਭਾਵਨਾ ਬਖਸ਼ਣ ਪਾਲਤਾ ਕਰੋ ਗਰੀਬ ਨਿਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦੇ ਤੇਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਗੁਰੂ ਨੇ ਦਰਤਾਰ ਪਿਤਾ ਜੀ ਆਪ ਨੇ ਚੰਨ ਕਾਮਨਾ ਦਰਦਾਸ ਵਿੱਚ ਆਪ ਨੇ ਬਖਸ਼ਿਸ਼ ਕਿਹਾ ਦਰ ਕਰੇ ਸਰਦਾਰ ਦਿਲ ਨੂਰ ਕੌਰ ਦੇ ਜਨਮ ਦੇ ਦੀ ਖੁਸ਼ੀ ਪਰਿਵਾਰ ਨੂੰ ਦਰਤਾਰ ਆਪ ਨੂੰ ਚਰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਲਕ ਆਪ ਦਰਤਾਰ ਪ੍ਰਵਾਨ ਕਰੋ ਬਖਸ਼ ਕਰਦੇ ਹਾਂ ਦਿਲ ਨੂਰ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਚੰਨ ਨਾ ਜੋੜੋ ਕੁਰਬਾਨੀ ਦਾ ਪਿਆਰ ਬਖਸ਼ੇ ਕਰਕੇ ਧਰਮ ਦੇਸ਼ ਕੌਮ ਦੇ ਆਗਿਆਕਾਰ ਬਖਸ਼ਿਸ਼ ਕਰਨਾ ਕਿਰਪਾ ਕਰ ਦਰਤਾਰ ਸਾਰੇ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਚੰਦ ਕਲਾਕਾਰ ਦੀ ਕਿਰਪਾ ਅਦਾ ਕਰੋ ਜੀ ਦਰ ਬਖਸ਼ਿਸ਼ ਕਰੋ ਆਪ ਦਰ ਕਰ ਸਕਦਾ ਬੇਟੀ ਸਿਮਰਨ ਕੌਰ ਮੈਂ ਵੀ ਆਪਣੀ ਪਹਿਲੀ ਕਮਾਈ ਨੂੰ ਸਫਲ ਕਰਦੇ ਹਾਂ ਬੇਅੰਤ ਮਾਲਕ ਆਪ ਦਰਤਾਰ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਹਾਂ ਬੱਚੀ ਸਿਮਰਨ ਕੌਰ ਨੂੰ ਬਾਵੀ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਈ ਬਖਸ਼ੋ ਅਤੇ ਗੁਰ ਸਿੱਖੀ ਨਾਮ ਜਾਤ ਬਖਸ਼ਿਸ਼ਤਾ ਆਪਣੀ ਜਾਤ ਵੇ ਕਰੀਬ ਨਿਵਾਜ ਉੱਚੀ ਕਰੀਬ ਨਿਵਾਜ ਪਦੀਆਂ ਵਾਸਤੇ ਦਿੱਤਾ ਦਿੱਤਾ ਜੀ ਤਰੱਕੀ ਆਫਤਾ ਜ਼ਿੰਦਗੀ ਬਖਸ਼ ਕਰਨ ਦੀ ਬਾਤ ਕਰੋ ਤਰੱਕੀ ਆਫਤਾ ਜ਼ਿੰਦਗੀ ਬਖਸ਼ਿਸ਼ ਕਰੋ ਦਿੱਤਾ ਜੀ ਮਿਹਰ ਕਰੋ ਕਮਾਈਆਂ ਸਬਰ ਕਰੋ ਕਾਰਜ ਵੱਧ ਬਖਸ਼ ਪਾਲਦਾ ਕਰੋ ਜੀ ਗੁਰੂ ਜੀ ਨਿਵਾਜ ਕਿਰਪਾ ਕਰੋ ਕਰੀਬ ਨਿਵਾਜ ਜੀ ਸਾਰੇ ਮਾਵੀ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਚਾਹੀਦੀ ਚੰਡੀ ਕਲਾਕਾਰ ਨਹੀਂ ਕਮਾਈਆਂ ਸਬਰ ਕਰੋ ਦਾਤ ਨੇ ਇਲਾਜ ਬਲ ਰੱਖੋ ਜੀ ਇਹ ਗੁਰੂ ਜੀ ਨਿਵਾਜ ਦਿੱਤਾ ਖਾਲਸਾ ਪੰਥ ਨੂੰ ਸੇਖ ਕੌਮ ਨੂੰ ਏਕਤਾ ਸਵਾਗ ਤੇ ਅੱਜ ਬਖਸ਼ਿਸ਼ ਕਰਕੇ ਸੱਚ ਦਾ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਦਿੱਤਾ ਹਰ ਮੈਦਾਨ ਦੀਵਾਨ ਫਤਿਹ ਬਖਸ਼ਾਰੀ ਵਾਦਾ ਕਰੋ ਜੀ ਦਿੱਤਾ ਜੀਓ ਦੂਰ ਦੁਰਾਜ ਕਾਲਜ ਬੈਠੀ ਲਾਈਵ ਕਥਾ ਕੀਤੀ ਸਰਵਣ ਕਰ ਰਹੀ ਆ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦੁਬਾਰਾ ਆਪਣੀ ਬਖਸ਼ੀ ਨਹੀਂ ਸਕਦਾ ਉਦੋਂ ਬਖਸ਼ੇ ਨੇ
ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਸਾਰ ਸੰਗਤਾਂ ਮਾਇਆ ਪੇਟਾ ਕਰ ਚਰਨਾ ਪ੍ਰਵਾਨ ਕਰੋ, ਪਰਿਸ਼ਾ ਦੀਆਂ ਕਮਾਈਆਂ ਸਫਲ ਕਰੋ, ਘਰ ਜਵਾਦ ਮਦਦਾਰ ਸਾਫ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰਾਧਾ ਪੂਰੀਆਂ ਕਰੋ ਜੀ, ਰਿਟਾਇਰ ਮਿਹਰ ਕਰੋ, ਦਸਦਿਆਂ ਦੀ ਆਪਰਾਧਾ ਰੱਖੋ, ਮਿਹਨਤ ਕਰੋ ਦਾਰ ਬਖਸ਼ਿਸ਼ ਕਰੋ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਵੇਦਰ ਹੁਕਮਨਾਮੀ ਬਖਸ਼ ਕਰਕੇ ਬਰਾਂ ਲੜੀ ਵਾਰ ਸਹਿਜ ਪਾਠ ਕਰਨ ਵਾਸਤੇ ਆ ਕੇ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨ ਧਨਵਾਦ ਬਣਾਓ, ਗਰੀਬਾ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਕਰਦਾ ਤਾਂ ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪ ਦਾ ਨਾਮ ਚੱਲਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਗੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਤਾਂ ਮਿਲੇਂਗੇ ਬਜੇ ਸ਼ਰਮ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ, ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾ ਖੰਡਾ।

सुनहार सत्रिय काल। वाहेगुरु जी का खालसा, वाहेगुरु।

0: ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੈ ਤਾਂ ਸਤਿਗੁਰ ਮਿਲੈ ਹੈ ਹਰ ਹਰ ਨਾਮ ਧਿਆਈ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਸਰ ਕਾਜੋ ਸਤਸੰਗ ਜੀ ਬਾਰੇ ਬਖਸ਼ਿਸ਼ ਕੀਤੀ ਆਪ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਹਿਤ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਸੰਪੂਰਨ ਕੀਤੇ ਸਰਵਣ ਕੀਤੇ ਨੇ ਉਪਰੰਤ ਹੁਕਮ ਨਵੀਂ ਕਥਾ ਵਿਚਾਰ ਵਿਦਵਾਰ ਵੀ ਨਾ ਸਰਵਣ ਕੀਤੀ ਹੈ ਸਤਸੰਗ ਜੀ ਸਤਸੰਗਤਾਂ ਨੂੰ ਬੇਨਤੀ ਹੈ ਮਾਰੀ ਬਖਸ਼ਿਸ਼ ਹੋਈ ਹੈ ਆਪ ਸੰਗਤਾਂ ਇਸ ਤਰ੍ਹਾਂ ਹਰ ਰੋਜ਼ ਜ਼ਰੂਰ ਗੁਰੂ ਘਰ ਆਇਆ ਕਰੋ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੱਥਾ ਟੇਕ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਕਿ ਮਹਾਰਾਜ ਨਿੱਘੀ ਕੋਠੀ ਬੈਠ ਕੇ ਕਥਾ ਕੀ ਦੇ ਬਾਅਦ ਸਰਵਣ ਕਰ ਸਕਦੇ ਹੋ ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਜਿਹੜੀ ਵਾਰ ਸਿਆਜ ਪਾਠ ਕਰਨਗੇ ਅਸੀਂ 10 ਵਜੇ ਤੱਕ ਸਭ ਸੰਗਤਾਂ ਨੇ ਸ਼ਰਧਾ ਭਾਵਨਾ ਸਿਰ ਬੜੇ ਪਿਆਰ ਨਾਲ ਬਹਿ ਕੇ ਸਰਵਣ ਕਰਨਾ ਹੈ ਬਾਕੀ ਸਤਸੰਗ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਨਾਰਥ ਹਾਰ ਸਾਊਥ ਹਾਰ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਬੇਅੰਤ ਖਰਚਾ ਆ ਰਿਹਾ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਨੇ ਆਪਣਾ ਦਸਵੰਧ ਸਫਲ ਕਰਦੇ ਹਾਂ ਬੇਅੰਤ ਮੈਂ ਆਪਦੇ ਚਰਨਾਂ 'ਚ ਭੇਟਾ ਕੀਤੀ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤੀ ਹੈ ਸੋ ਵਟਭਾਗੀ ਹਨ ਸਤਸੰਗ ਜੀ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਮਹਾਰਾਜ ਚਰਨਾਂ 'ਚ ਮੈਂ ਭੇਟਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣੀ ਜੋ ਕਮਾਈ ਹੈ ਇਸ ਨੂੰ ਸਫਲ ਕਰਨ ਦੀ ਕਿਰਪਾਲਤਾ ਕਰੋ ਸਤਸੰਗ ਜੀ ਜੋ ਕਲਾਂ ਵਿੱਚ ਬੈਠ ਕੇ ਸੰਗਤਾਂ ਸਹਿਜ ਪਾਠ ਕਰ ਰਹੀਆਂ ਨੇ ਸੋ ਵਟਭਾਗੇ ਹੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਸਤਸੰਗ ਜੀ ਤੁਸੀਂ ਜ਼ਰੂਰ ਭਾਈ ਰਜਿੰਦਰ ਸਿੰਘ ਜੀ ਸੈਕਟਰ ਸਾਹਿਬ ਨਾਲ ਸੰਬੰਧ ਕਰਕੇ ਉਹਨਾਂ ਨਾਲ ਆਪਣਾ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਸਾਂਝਾ ਕਰੋ ਤਾਂ ਕਿ ਸਾਰੇ ਜੋ ਸਹਿਜ ਪਾਠ ਨੇ ਇਹਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਵਕਤ ਸਿਰ ਇਹਨਾਂ ਦੇ ਭੋਗ ਪਾਇਆ ਜਾ ਸਕਣ ਭਾਈ ਸਰਾਂ ਦਾ ਟੈਲੀਫੋਨ ਨੰਬਰ ਹੈ 4087124145 ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 16 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸ਼ਹੀਦੀ ਦਿਨ ਹੈ ਭਾਈ ਤਾਰੂ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਇਹਨਾਂ ਕੇਸਾਂ ਦੀ ਬੇਅਦਬੀ ਰੋਕਣ ਵਾਸਤੇ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਰੱਖਿਆ ਵਾਸਤੇ ਆਪਣਾ ਸੀਸ ਕੁਰਬਾਨ ਕੀਤਾ ਸੀ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੁਲਾਈ

0: 13 ਤੋਂ ਲੈ ਕੇ 17 ਤੱਕ ਬੱਚਿਆਂ ਦਾ ਫ੍ਰੀ ਗੁਰਮਤਿ ਕੈਂਪ ਚੱਲ ਰਿਹਾ, ਜਿਸ ਵਿੱਚ ਬੱਚਿਆਂ ਦੀ ਉਮਰ ਜਿਹੜੀ ਹੈ ਹੋਏਗੀ 6 ਤੋਂ ਲੈ ਕੇ 15 ਸਾਲ ਤੱਕ। ਬੱਚਿਆਂ ਦੀ ਆਯੂ 6 ਤੋਂ ਲੈ ਕੇ 15 ਸਾਲ ਤੱਕ ਹੋਣੀ ਚਾਹੀਦੀ ਹੈ। ਤੋ ਆਪਣੇ ਬੱਚਿਆਂ ਜ਼ਰੂਰ ਲਿਆ ਕੇ ਜਿਹੜਾ ਫ੍ਰੀ ਗੁਰਮਤਿ ਕੈਂਪ ਚੱਲਣਾ ਹੈ ਉਹਦੇ ਵਿੱਚ ਦਾਖਲ ਕਰਵਾ ਕੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸਤਸੰਗ ਜੀ 24 ਨੂੰ ਹੈ ਮੀਰੀ ਪੀਰੀ ਦਿਵਸ ਪਾਤਸ਼ਾਹ ਉਸ ਸਮੇਂ ਜੋ ਸਿੱਖਾਂ ਦੇ ਚੁੱਪ ਚੁਪੀ ਤੇ ਜ਼ੁਲਮ ਹੁੰਦੇ ਸਨ ਇਸ ਦਾ ਮੁਕਾਬਲਾ ਕਰਨ ਵਾਸਤੇ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ ਦੋ ਤਲਵਾਰਾਂ ਪਹਿਨ ਕੇ ਉਹਨਾਂ ਦੇ ਆਲਮਾਂ ਦਾ ਟਾਕਰਾ ਕਰਕੇ ਉਹਨਾਂ ਨੂੰ ਫਿਰ ਦੱਸਿਆ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਉਸ ਦਾ ਜਵਾਬ ਕੀ ਹੈ। ਸਤਸੰਗ ਜੀ ਉਸਨੇ ਜ਼ਰੂਰ ਆਉਣਾ। ਸੋ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਸਤਸੰਗ ਜੀ ਆਪ ਹਾਜ਼ਰੀਆਂ ਪੜ੍ਹ ਕੇ ਗੁਰੂ ਸਾਹਿਬ ਜੀ ਬੱਚੇ ਧੰਨਵਾਦ ਕਰੀਏ। ਤੋ ਆਓ ਸਤਸੰਗ ਜੀ ਹੁਣ ਪੈਸੇ ਤਿਆਰ ਨੇ ਉਹ ਸਾਹਿਬ ਰਮ ਕਰਨਗੇ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸਤਿਗੁਰਾਂ ਦੀ ਰਹਿਮਤ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 625 ਤੋਂ ਆਪਾਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜੋ ਸੰਗਤਾਂ ਨਾਲ ਜੁੜਦੀਆਂ ਹਨ, ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਹੈ ਜੀ, ਗੁਰੂ ਕਿਰਪਾ ਕਰੇ। ਆਓ 625 ਅੰਗ ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਸਿਮਰ ਸਿਮਰ ਪ੍ਰਭ ਭਏ ਅਨੰਦਾ, ਦੁਖ ਕਲੇਸ਼ ਸਭ ਨਾਠੇ, ਗੁਣ ਗਾਵਤ ਧਿਆਵਤ ਪ੍ਰਭ ਆਪਣਾ, ਕਾਰਜ ਸਗਲੇ ਸਾਂਢੇ, ਜਗ ਜੀਵਨ ਨਾਮ ਤੁਮਾਰਾ, ਗੁਰਪੂਰੇ ਦਿਓ ਉਪਦੇਸਾ, ਜਪ ਭਉ ਚਿਲ ਪਾਰ ਉਤਾਰਾ ਰਹਾਉ। ਤੂੰ ਹੈ ਮੰਤਰੀ ਸੁਨਹਿ ਪ੍ਰਭ ਤੂੰ ਹੈ, ਸਭ ਕਿਛ ਕਰਨੈ ਹਾਰਾ, ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹੋ ਜੰਤ ਵਿਚਾਰ।

ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ ਟੋਟ ਨ ਕਤਹੂ ਆਵੈ ਮੇਰੇ ਪੂਰੇ

ਮਾਰਿਆ ਅਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰੱਖੈ ਪੈਜ ਦਾਸ ਆਪਣੇ ਕੀ ਕਾਰਜ ਆਪ ਸੁਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਨ ਧਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ।

ਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੈਨ ਸਾਸ ਸਾਸ ਸੰਭਾਲੀ

ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵਹਿ।

ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰਹਿ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਕਹੁ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ

ਖਾਣੀ ਨਿਰਮਲ ਅਕਥ ਕਹਾਣੀ ਸੋਰਠ ਮਹੱਲਾ ਪੰਜਵਾਂ ਭੁੱਖੇ ਖਾਵਤ ਲਾਜ ਨਾ ਆਵੇ ਤਿਉਂ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉਂ ਅਲਕਾਈਐ ਜਿਤ ਸਿਮਰਨ ਦਰਗਹਿ ਮੁਖ ਊਜਲ

ਧੰਨਵਾਦ। ਸੁਖ ਸ਼ਾਂਤ ਘਰ ਆਇਆ, ਨਿੰਦਕ ਕਹਿ ਮੁਖ ਛਾਇਆ, ਪੂਰੈ ਗੁਰ ਪਹਿਰਾਇਆ, ਬਿਨਸੇ ਦੁੱਖ ਸੁਭਾਇਆ। ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ। ਰਹਾਉ ਬੋਲੇ ਸਾਹਿਬ ਕਹਿ ਭਾਣੈ, ਦਾਸ ਬਾਣੀ ਬ੍ਰਹਮ ਵਖਾਣੈ। ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਸੋਰਠ ਮਹੱਲਾ ਪੰਜਵਾਂ, ਪ੍ਰਭ ਆਪਣਾ ਹਿਰਦੈ ਧਿਆਏ, ਘਰ ਸਹੀ ਸਲਾਮਤ ਆਏ। ਸੰਤੋਖ ਭਇਆ ਸੰਸਾਰੇ, ਗੁਰਪੂਰੈ ਲੈ ਤਾਰੇ। ਸੰਤੋ ਪ੍ਰਭ ਮੇਰਾ ਸਦਾ ਦਿਆਲਾ, ਆਪਣੇ ਭਗਤ ਕੀ ਗਣਤ ਨ ਗਣਈ।

ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ ਰਹਾਉ। ਤੂੰ ਭਾਰੂ ਸੁਆਮੀ ਮੇਰਾ, ਸੰਤਾਂ ਪਰਵਾਸਾ ਤੇਰਾ, ਨਾਨਕ

ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤ

ਤਾਤ ਰੇ ਮਨ ਰਾਮ ਸਿਉ ਕਰ ਪ੍ਰੀਤ ਸ਼੍ਰਵਨ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਧੂ ਹੋਹੇ ਪਤਤ ਪੁਨੀਤ ਕਾਲ ਬਿਆਲ ਜਿਉ ਪਰਿਉ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਪੁਨ ਤੋਹੇ ਗ੍ਰਸ ਹੈ ਸਮਝ

ਆਈ ਮੈਂ ਕਿਹ ਬਿਦ ਲਖੋਂ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਉ ਉਰਜਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਉ ਉਰਜਾਈ ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਖਤ ਰਹਿਓ ਨਿਸ ਬਾਸੁਰ ਨਹਿ ਛੂਟੀ ਅਦਮਾਈ ਸਾਧ

ਬਿਰਥਾ ਔਧ ਸਿਰਾਨੀ, ਕਹੁ ਨਾਨਕ ਹਰ ਬਿਰਧ ਪਛਾਨੋ, ਭੁੱਲੇ ਸਦਾ ਪੁਰਾਨੀ। ਸੋਰਠ ਮਹੱਲਾ ਨੌਵਾਂ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸੁਨੇਹੁ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਉ, ਨਹਿ ਨਿੰਦਿਆ ਨਹਿ।

ਸਹਿ ਨਾਹਨ ਇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨੌਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।

ਪਹਿਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦੇਖ

ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਘਰਾਂ ਵਿੱਚ ਸੁਭਾਇਮਾਨ ਹੋ ਕਰਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਮੂਹ ਪਰਿਵਾਰਾਂ ਨੂੰ ਬਖਸ਼ਿਸ਼ ਕਰਨ। ਅਗਾਧ ਗੋਦ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ ਜੀ। ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Bhutan. Kotan Kutanwar Sahib Sri Guru Granth Sahib Shadida Kotan Kutanwar Aap Sariya Sangtanda Shahidi Tyade Manandehwe Tan Sri Guru Granth Sahib Patshadidi Charan Shan Show Prabhat Karreo Pagamba Leo Guru Mehir Karan Dasyehwe Satkurande Marakte ਸਤਿਗੁਰੂ ਸਾਨੂੰ ਵੀ ਇਹ ਸ਼ਕਤੀ ਪ੍ਰਦਾਨ ਕਰੇ ਕਿ ਗੁਰੂ ਦੇ ਚੱਲੇ ਦੱਸੇ ਹੋਏ ਮਾਰਗ ਤੇ ਅਸੀਂ ਚੱਲ ਸਕੀਏ ਆਪਣਾ ਜੀਵਨ ਸਫਲ ਕਰ ਸਕੀਏ ਸਾਡੇ ਉਸਤਾਦ ਜੀ ਪ੍ਰੋਫੈਸਰ ਰਣਜੀਤ ਸਿੰਘ ਜੀ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਨੇ ਧੰਨਵਾਦ ਜੀ ਆਇਆਂ ਨੂੰ ਦਾਸ ਕਲੋ ਹੋਈਆਂ ਭੁੱਲਾਂ ਦੀ ਖਿਮਾ ਸਾਰਿਆਂ ਦਾ ਧੰਨਵਾਦ ਗੁਰੂ ਦੀ ਫਤਿਹ ਸਾਰੇ ਗੱਜ ਕੇ ਬੁਲਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ, ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪਰਮਾਤਮਾ ਦੇ ਹੱਥ ਹੈ। ਮਨੁੱਖ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ, ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੇ ਰੰਗਰੀ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਇਹ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣਪ ਚਾਤਰੀ, ਤੂੰ ਜਾਣ ਗੋਪਾਲੇ ਸੰਗ।

چنچل لاؤ، بکھم ندی جائے

सतगुर की सेवै लग्या पौजल तरै

छूट सब जाए। वाहिगुरु जी का खालसा, वाहिगुरु जी की फतेह। जुगो जुग अटल, चवर छतर तखत दे मालक, शब्द गुरु धन धन श्री गुरु ग्रंथ साहिब पातशाह जी की पावन हजूरी विच जुड़ बैठे सत्संगी जनों, वड्डियां भागां वाले जो गुरु की गोद विच गुरु की हजूरी विच बैठन दा यह सुभाग समा प्राप्त होया, शुक्र है दाता जी का, बहुत बहुत शुकराना है। ते नाल ही अरदास भी है कि दाता जी कृपालता करनी, सतसंगत विच बैठन दा सानू लाभ मिल जाए, गुरु की मत सानू समझ आ जाए, गुरु की मत साडे हिरदे च वस जाए, दाता ए दया करनी, कृपालता करनी। संध्या वेले दे दीवान आरंभ हन, मेरे तो पहला आप जी सत्कारयोग हजूरी रागी भाई साहब भाई सतनाम सिंह जी अते साथियां पासों रसभिनी आवाज दे विच इलाही बाणी कीर्तन सरवण कर रहे सी। आओ जी हुण समय चल रही लड़ीवार शब्द विचार धन धन श्री गुरु ग्रंथ साहिब महाराज पातशाह जी की बाणी विचों विचार चल रही है। बाणी का सिरलेख है श्लोक वारा ते वधीक, चौथे पातशाह धन धन श्री गुरु रामदास महाराज पातशाह जी की पावन बाणी श्लोक नंबर अज आपां जो विचार करनी है 16 नंबर श्लोक ते 17 नंबर श्लोक, जो कि धन धन श्री गुरु ग्रंथ साहिब जी दे पावन पवित्र पन्ना नंबर 1422 ते अते 1423 ते सुशोभित है। ये दोवें श्लोक इको ही प्रकरण दे है, सेवा दे चाकरी दे। चौथे पातशाह जी वचन कर रहे हैं, गुर पीरां की चाकरी महा करड़ी सुख सार, नदर करे जिस आपणी तिस लाए हेत प्यार। गुर पीरां की चाकरी, चाकरी का मतलब सेवा। जे तो आप सीधे जे अर्थ जिहड़े सानू अपने आप समझ आउंदे आ, गुर लिखा होया तो असीं कहने भी गुरु की सेवा, गुरु की चाकरी। पीरां दी लिखा तो असीं कहांगे पीरां दी चाकरी। जदों पीरां दी गल आउंदी आ, वैसे तां गुरुआं दी गल भी, क्योंकि अजकल जिहड़े गुरु बने हुए आ शरीरक तौर ते, जिहड़ा भी कोई धार्मिक बाणा पा लैंदा किसे भी धर्म च होवे, उहदे लई शब्द ही इक्को ही वरते जांदे भी धार्मिक गुरु। कई बार तो इस तरह भी हुंदा भी इक्को ही देवते नूं आराधन वाले पता नहीं किन्ने क हजारां गुरु बने बैठे है। रब तो बाद दी गल है, देवत्यां नूं आराधन वाले पीरां दी गल करिए तां इसे तरह जिहड़ा भी कोई धार्मिक बाणा पाके थोड़ा जा इस पासे तुरदा है, वह आप भी अपने आप नूं पीर रखवाउण लग पैंदा है, ते दुनिया वाले भी उन्हूं पीर कहना शुरू कर देंदे। अलग अलग धर्मां दी इह गल है, पर आपां जिहड़ी गुरु की गल समझनी है, गुरु की बाणी समझनी है,
ਅਸਲ ਚ ਗੁਰ ਦਾ ਮਤਲਬ ਵੱਡਾ ਵੀ ਹੁੰਦਾ ਹੈ। ਗੁਰ ਦਾ ਮਤਲਬ ਵੱਡਾ, ਜਦੋਂ ਅਸੀਂ ਪੰਜਾਬ ਚ ਜਾਂ ਹਰਿਆਣੇ ਚ ਜਦੋਂ ਇਹਨਾਂ ਪੜ੍ਹਦੇ ਸੀ ਤਾਂ ਗੁਰੂ ਮਾਤਰਾ ਤੇ ਲਘੂ ਮਾਤਰਾ ਦੱਸੀਆਂ ਜਾਂਦੀਆਂ ਸੀ। ਗੁਰੂ ਦਾ ਮਾਤਰਾ ਵੱਡੀ ਮਾਤਰਾ ਤੇ ਲਘੂ ਕਹਿੰਦੇ ਛੋਟੀ ਨੂੰ। ਗੁਰੂ ਤੇ ਲਘੂ ਇੱਕ ਦੂਜੇ ਦੇ ਅਪੋਜਿਟ ਸ਼ਬਦ ਹੈ, ਵੱਡਾ ਅਤੇ ਛੋਟਾ। ਤੇ ਪੀਰਾਂ ਦਾ ਮਤਲਬ ਇੱਥੇ ਹੈ ਪ੍ਰਭੂ ਨੂੰ ਧਿਆਉਣ ਵਾਲੇ ਪੁਰਖ। ਹੁਣ ਇਹਨੂੰ ਜੇ ਵੱਡੇ ਪੁਰਖ ਤੇ ਵੱਡੇ ਪੁਰਖ ਕਹਿਣਾ ਹੋਵੇ ਤਾਂ ਆਪਾਂ ਆਮ ਸ਼ਬਦ ਵਰਤਦੇ ਹਾਂ ਮਹਾਂਪੁਰਖ। ਮਹਾਂਪੁਰਖ ਦਾ ਮਤਲਬ ਬਾਣੇ ਵਾਲੀ ਗੱਲ ਨਹੀਂ ਹੈ ਇੱਥੇ। ਜਿਹੜੇ ਨਾਮ ਸਿਮਰਨ ਕਰਨ ਵਾਲੇ ਪ੍ਰਭੂ ਨੂੰ ਧਿਆਉਣ ਵਾਲੇ, ਪ੍ਰਭੂ ਸਿਮਰਨ ਵਿੱਚ ਜੁੜੇ ਹੋਏ ਮਹਾਂਪੁਰਖਾਂ ਦੀ ਸੇਵਾ। ਹੁਣ ਆਹ ਜਿਹੜਾ ਸੇਵਾ ਸ਼ਬਦ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸ਼ਬਦ ਜਿਹੜੇ ਇਹੋ ਜਿਹੇ ਉਹ ਆਪ ਸਾਧ ਸੰਗਤ ਜੀ ਨਾਲ ਇਸ ਤਰੀਕੇ ਨਾਲ ਸਾਂਝੇ ਕਰਾਂ ਤਾਂ ਕਿ ਉਹਨਾਂ ਦਾ ਇੱਕ ਪੱਖ ਹੋਰ ਵੀ ਪਤਾ ਲੱਗੇ ਵੀ ਆਹ ਵੀ ਹੈ। ਵੇਖੋ, ਜਿਹੜੀ ਸੇਵਾ ਅਸੀਂ ਕਰਦੇ ਹਾਂ, ਝਾੜੂ ਮਾਰਨ ਦੀ ਸੇਵਾ ਕਰਦੇ ਹਾਂ ਅਸੀਂ, ਲੰਗਰ ਬਣਾਉਣ ਦੀ ਸੇਵਾ ਕਰਦੇ ਹਾਂ ਅਸੀਂ, ਲੰਗਰ ਵਰਤਾਉਣ ਦੀ ਸੇਵਾ ਕਰਦੇ ਹਾਂ ਅਸੀਂ, ਕਿਸੇ ਨੂੰ ਲੰਗਰ ਛਕਾਉਣ ਦੀ ਸੇਵਾ ਕਰਦੇ ਹਾਂ, ਕਿਧਰੇ ਅਸੀਂ ਜੋੜੇ ਸਾਫ਼ ਕਰਨ ਦੀ ਸੇਵਾ ਕਰਦੇ ਹਾਂ, ਜਾਂ ਹੋਰ ਇਹੋ ਜਿਹੀਆਂ ਕਈ ਵਾਰੀ ਕਿਸੇ ਨੂੰ ਅਸੀਂ ਕੱਪੜੇ ਦੇਤੇ ਸੇਵਾ ਕਰਤੀ, ਕਿਸੇ ਨੂੰ ਮਾਇਆ ਦੇਤੀ ਸੇਵਾ ਕਰਤੀ, ਕਿਸੇ ਦੇ ਦੁੱਖ ਸੁੱਖ 'ਚ ਹੈਲਪ ਕਰਤੀ, ਬਹੁਤ ਸਾਰੀਆਂ ਸੇਵਾਵਾਂ ਅਸੀਂ ਕਰਦੇ ਹਾਂ ਤੇ ਬਹੁਤ ਵਧੀਆ ਗੱਲ ਹੈ। ਵਾਕਿਆ ਹੀ ਇਹ ਸੇਵਾਵਾਂ ਹੀ ਹੈ। ਭੁੱਖੇ ਨੂੰ ਭੋਜਨ ਛਕਾ ਦੇਣਾ, ਲੋੜਵੰਦ ਨੂੰ, ਕਿਸੇ ਲੋੜਵੰਦ ਨੂੰ ਵਸਤਰ ਦੇ ਦੇਣੇ, ਹੋਰ ਜਿਹੜੇ ਦੁਨਿਆਵੀ ਜਿਹੜੇ ਕੰਮ ਹੈ ਜਿਹੜੇ ਜਿਨ੍ਹਾਂ ਨਾਲ ਸਭ ਦਾ ਭਲਾ ਹੁੰਦਾ ਹੋਵੇ ਤੇ ਆਪਾਂ ਉਹਨਾਂ ਨੂੰ ਕਰ ਦਈਏ ਨਿਮਰਤਾ 'ਚ ਰਹਿ ਕੇ, ਉਹ ਸੇਵਾਵਾਂ ਹੀ ਆ। ਪਰ ਸੇਵਾ ਦਾ ਇੱਕ ਅਰਥ ਹੋਰ ਵੀ ਆ। ਸੇਵਾ ਦਾ ਅਰਥ ਹੈ ਹੁਕਮ 'ਚ ਰਹਿਣਾ, ਭਾਣੇ 'ਚ ਰਹਿਣਾ। ਬਹੁਤ ਘੱਟ ਦੱਸਦੇ ਆ ਸੇਵਾ ਦਾ ਇਹ ਅਰਥ। ਅਸਲ ਵਿੱਚ ਜਿਹੜੀ ਸੇਵਾ ਅਸੀਂ ਬਾਹਰੋਂ ਕਰਦੇ ਹਾਂ, ਜੇ ਕਿਤੇ ਹੁਕਮ 'ਚ ਰਹਿ ਕੇ ਉਹ ਕੀਤੀ ਜਾਏ, ਹੁਕਮ ਨੂੰ ਸਮਝ ਕੇ ਕੀਤੀ ਜਾਵੇ, ਤਾਂ ਸੇਵਾ ਦਾ ਆਨੰਦ ਹੀ ਵੱਖਰਾ ਤੇ ਸੇਵਾ ਦੀ ਸਮਝ ਆ ਜਾਏ। ਖੈਰ, ਗੁਰ ਪੀਰਾਂ ਕੀ ਚਾਕਰੀ, ਮਹਾਂਪੁਰਖਾਂ ਦੀ ਸੇਵਾ, ਇਉਂ ਕਹਿ ਲਈਏ ਇਹਨੂੰ, ਅਕਾਲ ਪੁਰਖ ਦੇ ਜਾਂ ਗੁਰੂ ਦੇ ਹੁਕਮ 'ਚ ਰਹਿਣਾ, ਮਹਾਂਕਰੜੀ ਸੁਖ ਸਾਰ, ਇਹਦੀਆਂ ਦੋ ਚੀਜ਼ਾਂ ਹੁੰਦੀਆਂ। ਕਹਿੰਦੇ ਪਹਿਲੀ ਗੱਲ ਤਾਂ ਇਹ ਆ, ਕਰੜੀ ਦਾ ਮਤਲਬ ਹੁੰਦਾ ਔਖੀ, ਕਹਿੰਦੇ ਬਹੁਤ ਔਖੀ। ਮਹਾਂ ਦਾ ਮਤਲਬ ਇੱਥੇ ਵੱਡੀ ਆਖੀ, ਬਹੁਤ ਔਖੀ। ਬਹੁਤ ਔਖੀ ਤਾਂ ਹੁੰਦੀ ਹੈ, ਪਰ ਸੁੱਖਾਂ ਦਾ ਵੀ ਸਾਰ ਹੁੰਦੀ ਹੈ। ਸੁੱਖ ਵੀ ਸਿਰੇ ਦੇ ਮਿਲਦੇ ਆ, ਸਾਰੇ ਸੁੱਖ ਮਿਲਦੇ ਆ, ਪਰ ਕਰੜੀ ਆ, ਔਖੀ ਆ। ਹੁਣ ਇਹ ਗੱਲ ਕਿਉਂ ਕਹਿਤੀ? ਵੈਸੇ ਤਾਂ ਅਗਲਾ ਪਦਾ ਹੈ ਨਾ, ਜਿਹੜਾ 17ਵਾਂ ਪਦਾ, ਉਹਦੇ ਵਿੱਚ ਗੁਰੂ ਸਾਹਿਬ ਜੀ ਇਸ ਗੱਲ ਨੂੰ ਪੂਰਾ ਖੋਲ ਕੇ ਦੱਸ ਦਿੰਦੇ ਆ। ਸੇਵਾ ਔਖੀ ਹੈ ਹੀ ਇਸ ਲਈ ਕਿਉਂਕਿ ਹੁਕਮ 'ਚ ਰਹਿ ਕੇ ਸੇਵਾ ਕਰਨੀ ਬਹੁਤ ਔਖੀ ਹੈ। ਸਾਡੀ ਤਾਂ ਮੁਸ਼ਕਿਲ ਹੀ ਇਹ ਹੈ, ਹੁਕਮ 'ਚ ਨਹੀਂ ਰਿਹਾ ਜਾ ਸਕਦਾ ਸਾਡੇ ਤੋਂ, ਭਾਣੇ 'ਚ ਨਹੀਂ ਰਿਹਾ ਜਾ ਸਕਦਾ। ਬਿਨਾਂ ਭਾਣੇ ਤੋਂ ਅਸੀਂ ਕਰਨ ਨੂੰ ਬਹੁਤ ਕੁਝ ਤਿਆਰ ਹਾਂ। ਸਭ ਤੋਂ ਔਖੀ ਗੱਲ ਇਹ ਹੈ ਕਿ ਸੇਵਾ ਹੁੰਦੀ ਹੀ ਉਦੋਂ ਆ ਜਦੋਂ ਅਸੀਂ ਆਪਣਾ ਅਹੰਕਾਰ ਤਿਆਗ ਦਈਏ, ਜਦੋਂ ਅਸੀਂ ਆਪਣਾ ਲਾਲਚ ਤਿਆਗ ਦਈਏ, ਜਦੋਂ ਅਸੀਂ ਆਪਣਾ ਮੋਹ ਤਿਆਗ ਦਈਏ, ਉਦੋਂ ਸੇਵਾ ਹੁੰਦੀ ਹੈ। ਅਹੰਕਾਰ, ਲਾਲਚ ਅਤੇ ਮੋਹ, ਸੇਵਾ ਦੇ ਰਸਤੇ 'ਚ ਤਿੰਨ ਚੀਜ਼ਾਂ ਬਹੁਤ ਅੜਚਨ ਬਣਦੀਆਂ। ਦਿਖਾਵੇ ਲਈ ਕਿ ਮੈਂ ਸੇਵਾ ਕਰ ਰਿਹਾ, ਮੈਂ ਤਾਂ ਇਹ ਸੇਵਾ ਕਰਦਾ ਹੀ ਰਹਿਣਾ,
ਮੈਂ ਇੱਕ ਗੱਲ ਕਰਦਾ ਹੁੰਦਾ ਸਮਝਦਾ ਹੁੰਦਾ ਕਈ ਵਾਰੀ ਉਹ ਕਿਤੇ ਕਿਤੇ ਜਾ ਕੇ ਠੀਕ ਵੀ ਹੁੰਦੀ ਆ ਕਿਤੇ ਨਹੀਂ ਠੀਕ ਹੁੰਦੀ ਪਰ ਫਿਰ ਵੀ ਉਹਨੂੰ ਜਿੱਥੋਂ ਤੱਕ ਸਮਝਣਾ ਗੱਲ ਨੂੰ ਅੱਜ ਜਿਹੜੇ ਸਮੂਹਿਕ ਵਿਆਹ ਨਹੀਂ ਕਰਦੇ ਇੱਕ ਗੱਲ ਕਰਨ ਲੱਗਾ ਗੱਲਾਂ ਤਾਂ ਬਹੁਤ ਆ ਉਹ ਤਕਰੀਬਨ ਗਰੀਬ ਘਰਾਂ ਦੇ ਬੱਚੇ ਹੁੰਦੇ ਆ ਕੁੜੀਆਂ ਵੀ ਤੇ ਮੁੰਡੇ ਵੀ ਤੇ ਉਹ ਸਮੂਹਿਕ ਵਿਆਹ ਕਰਨ ਲਈ ਰਾਜੀ ਇਸ ਕਰਕੇ ਹੋ ਜਾਂਦੇ ਆ ਕਿ ਉਹਨਾਂ ਕੋਲੇ ਖਰਚਣ ਨੂੰ ਪੈਸੇ ਨਹੀਂ ਹੁੰਦੇ ਉਹਨਾਂ ਦੀ ਬਚਤ ਹੋ ਜਾਂਦੀ ਹੈ ਤੇ ਚਲੋ ਵਿਆਹ ਵੀ ਹੋ ਜਾਂਦਾ ਰੋਟੀ ਪਾਣੀ ਖਵਾਉਣਾ ਬਸਤਰ ਆਦਿਕ ਦੇਣੇ ਜਾਂ ਹੋਰ ਲੋੜ ਦਾ ਜੋ ਵੀ ਸਾਜੋ ਸਮਾਨ ਦੇਣਾ ਉਹ ਦਿੱਤਾ ਜਾਂਦਾ ਹੁਣ ਇਹ ਮਾੜੀ ਗੱਲ ਨਹੀਂ ਹੈ ਕਿਸੇ ਗਰੀਬ ਧੀ ਦਾ ਵਿਆਹ ਕਰ ਦੇਣਾ ਬਹੁਤ ਵਧੀਆ ਗੱਲ ਹੈ ਬਿਲਕੁਲ ਵੀ ਮਾੜੀ ਗੱਲ ਨਹੀਂ ਹੈ ਲੇਕਿਨ ਸਾਰਿਆਂ ਦੇ ਸਾਹਮਣੇ ਜਲੂਸ ਕੱਢ ਕੇ ਕਰਨਾ ਵੀ ਆਹ ਵੇਖੋ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਮੈਂ ਕਰਨ ਲੱਗਿਆ ਸਾਰੀ ਦੁਨੀਆਂ ਨੂੰ ਵਿਖਾਉਣਾ ਵੀ ਆਹ ਜਿਹੜੇ ਬੈਠੇ ਆ ਨਾ 30 ਜੋੜੇ ਆਹ ਜਿਹੜੇ 50 ਜੋੜੇ ਮੈਂ 100 ਜੋੜਿਆਂ ਦਾ ਕਰ ਦੇਣਾ ਆਹ 100 ਦੇ 100 ਸਭ ਗਰੀਬ ਆ ਇਹਨਾਂ ਦੇ ਪਿਓਆਂ ਨੇ ਕੁਛ ਨਹੀਂ ਕੀਤਾ ਇਹਨਾਂ ਦੇ ਪਰਿਵਾਰਾਂ ਨੇ ਆਪਣੀ ਧੀਆਂ ਲਈ ਇਹਨਾਂ ਦੇ ਕੁਛ ਨਹੀਂ ਦੇ ਸਕਦੇ ਇਹਨਾਂ ਨੂੰ ਤੇ ਮੈਂ ਕਰਨ ਲੱਗਾ 100 ਵਿਆਹ ਇੱਕ ਵੱਖਰੇ ਤਰ੍ਹਾਂ ਦਾ ਅਹੰਕਾਰ ਵੀ ਆ ਜ਼ਰੂਰ ਕਰਨਾ ਚਾਹੀਦਾ ਤੁਹਾਡੇ ਕੋਲੇ ਸਮਰੱਥਾ ਹੈ ਤਾਂ ਉਹਨਾਂ ਦਾ ਵਿਆਹ ਜ਼ਰੂਰ ਕਰਨਾ ਚਾਹੀਦਾ ਪਰ ਇਸ ਤਰ੍ਹਾਂ ਦਿਖਾ ਕੇ ਕਿਉਂ ਇਸ ਤਰੀਕੇ ਨਾਲ ਕਰੋ ਕਿ ਉਸ ਧੀ ਦੇ ਪਿਓ ਦਾ ਨੱਕ ਉੱਚਾ ਹੋ ਜਾਵੇ ਉਸ ਧੀ ਦੇ ਪਿਓ ਦੀ ਉਹਨਾਂ ਪਰਿਵਾਰ ਵਾਲਿਆਂ ਚ ਵੀ ਇੱਜ਼ਤ ਹੋ ਜਾਵੇ ਵੀ ਇਹਨੇ ਬਹੁਤ ਵਧੀਆ ਵਿਆਹ ਕੀਤਾ ਤੇ ਪਤਾ ਨਾ ਲੱਗੇ ਕਿਸੇ ਨੂੰ ਵੀ ਕਿੱਧਰੋਂ ਪੈਸੇ ਆਏ ਕਿਵੇਂ ਕੀਤਾ ਇਹ ਨਾ ਪਤਾ ਲੱਗੇ ਅਸੀਂ ਕਹਿੰਦੇ ਹਾਂ ਵੀ ਸੇਵਾ ਕੀਤੀ ਅਸੀਂ ਤਾਂ ਤੇ ਪਰ ਉਹ ਸੇਵਾ ਚ ਅਸੀਂ ਨਾਲ ਦੱਸੀ ਜਾਂਦੇ ਹਾਂ ਵੀ ਮੈਂ ਕੀਤੀ ਹੈ ਆਹ ਜਿਹੜਾ ਅਹੰਕਾਰ ਹੈ ਨਾ ਦੂਜੀ ਗੱਲ ਸੇਵਾ ਹੋਰ ਕਰਦੇ ਹਾਂ ਜਿਹੜੀ ਅਸੀਂ ਉਹ ਕਰਦੇ ਹਾਂ ਲਾਲਚ ਬਸ ਸੇਵਾ ਤਾਂ ਕਰ ਰਹੇ ਹਾਂ ਲਾਲਚ ਬਸ ਕਿ ਦਾਤਾ ਮੈਂ ਤੇਰੀ ਸੇਵਾ ਕਰ ਦੂੰ ਮੈਨੂੰ ਆਹ ਦੇ ਦੇ ਮੇਰਾ ਇਹ ਕੰਮ ਰਾਸ ਆ ਜੇ ਫਿਰ ਮੈਂ ਤੇਰੀ ਸੇਵਾ ਕਰ ਦੂੰ ਜਾਂ ਪਹਿਲਾਂ ਹੀ ਕਰ ਦਿੰਦਾ ਚੱਲ ਪਰ ਮੇਰਾ ਇਹ ਕੰਮ ਰਾਸ ਹੋਣਾ ਚਾਹੀਦਾ ਮੈਨੂੰ ਇਹ ਮਿਲਣਾ ਚਾਹੀਦਾ ਹੁਣ ਫਿਰ ਇੱਥੇ ਗੱਲ ਆ ਜਾਂਦੀ ਹੈ ਅਰਦਾਸ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਦੇਣਾ ਤਾਂ ਪ੍ਰਭੂ ਨੇ ਹੀ ਹੈ ਮਿਲਣਾ ਤਾਂ ਇੱਥੋਂ ਹੀ ਹੈ ਜੋ ਵੀ ਆਪਾਂ ਚਾਹੁੰਦੇ ਹਾਂ ਤੇਰੇ ਕਾਰਜ ਰਾਸਤਾ ਇੱਥੋਂ ਹੀ ਆਉਣੇ ਆ ਪਰ ਉਹਦੇ ਬਦਲੇ ਆ ਕਿ ਤੂੰ ਲਾਲਚ ਦੇਈ ਜਾਣਾ ਕਿ ਮੈਂ ਸੇਵਾ ਹੀ ਤਾਂ ਕਰੂੰਗਾ ਤੇ ਕਈ ਵਾਰੀ ਇਹਦੀ ਮੁਸ਼ਕਲ ਬਹੁਤ ਆਉਂਦੀ ਹੈ ਮੁਸ਼ਕਲ ਇਹ ਆਉਂਦੀ ਹੈ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਸੁੱਖ ਸੁੱਖ ਲੈਂਦੀਆਂ ਵੀ ਕੁੱਖ ਹਰੀ ਹੋ ਜੇ ਬੱਚੇ ਦੀ ਦਾਤ ਮਿਲ ਜੇ ਪੁੱਤਰ ਦੀ ਦਾਤ ਮਿਲ ਜੇ ਤਾਂ ਮੈਂ ਇੰਨੇ ਦਿਨ ਸੇਵਾ ਕਰੂੰ ਹੁਣ ਉਹ ਕਈ ਵਾਰ ਲੇਖਾਂ ਚ ਨਹੀਂ ਹੁੰਦੀ ਚੀਜ਼ ਜੇ ਲੇਖਾਂ ਚ ਨਹੀਂ ਹੈਗੀ ਆ ਕਿਉਂਕਿ ਪ੍ਰਮਾਤਮਾ ਥੋੜਾ ਜਿਹਾ ਤੁਹਾਡੇ ਨਾਲ ਖੇਡਾਂ ਖੇਡਦਾ ਵੀ ਹਾਂ ਮੈਂ ਤੈਨੂੰ ਦੇ ਦੂੰਗਾ ਤੇ 40 ਦਿਨ ਆ ਕੇ ਸੇਵਾ ਕਰਦੀ ਇਹ ਤਾਂ ਸਾਡੀ ਸੋਚ ਆ ਇਹ ਤਾਂ ਅਸੀਂ ਆਪਣੇ ਲਾਲਚ ਕਰਕੇ ਇਸ ਤਰ੍ਹਾਂ ਕਈ ਕਰੀ ਜਾਂਦੇ ਹਾਂ ਪ੍ਰਮਾਤਮਾ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਪ੍ਰਮਾਤਮਾ ਨੇ ਤਾਂ ਦਾਤਾ ਹੈ ਦਾਤ ਰੱਖੀ ਹੱਥੇ ਆਪਣੇ ਜਿਸ ਭਾਵ ਹੈ ਤਿਸ ਦੇਈ ਦਾਤੇ ਨੇ ਤਾਂ ਆਪਣੇ ਹੱਥ ਚ ਦਾਤਾਂ ਰੱਖੀਆਂ ਹੋਈਆਂ ਜਿਹੜਾ ਜਿਹੜਾ ਵੀ ਉਹਨੂੰ ਭਾਉਂਦਾ ਜਿਹੜਾ ਵੀ ਚੰਗਾ ਲੱਗਦਾ ਜਿਹਦੇ ਤੇ ਹੁਕਮ ਹੈ ਬਖਸ਼ਿਸ਼ ਹੈ ਉਹਨੂੰ ਉਹ ਦਾਤ ਮਿਲ ਜਾਂਦੀ ਹੈ ਉਹਦੇ ਵਾਸਤੇ ਪ੍ਰਮਾਤਮਾ ਨਹੀਂ ਕਹਿੰਦਾ ਵੀ ਤੂੰ ਆ ਕੇ ਸੇਵਾ ਕਰੀ ਨਾਸਤਿਕਾਂ ਨੂੰ ਵੀ ਦਾਤਾਂ ਮਿਲੀ ਜਾਂਦੀਆਂ ਉਹ ਤਾਂ ਪ੍ਰਮਾਤਮਾ ਦੀ ਖੇਡ ਹੈ ਪ੍ਰਮਾਤਮਾ ਨੇ ਦੇਣੀ ਹੈ ਜਿਹਨੂੰ ਦੇਣੀ ਹੈ ਫਿਰ ਹੁੰਦਾ ਕੀ ਹੈ ਕਿ ਜਦੋਂ ਦਾਤ ਨਹੀਂ ਨਾ ਮਿਲਦੀ ਫਿਰ ਉਹ ਤੋਂ ਬਾਅਦ ਨਾਰਾਜ਼ ਹੋ ਜਾਂਦੇ ਮੈਂ ਨਹੀਂ ਇਸ ਗੁਰਦੁਆਰੇ ਜਾਂਦਾ ਹੁਣ ਨਾ ਮੈਂ ਸੁੱਖਿਆ ਸੀ ਤੇ ਪੂਰਾ ਨਹੀਂ ਹੋਇਆ ਮੈਂ ਨਹੀਂ ਹੁਣ ਫਲਾਣੇ ਦਾ ਪਾਠ ਕਰਦਾ ਮੈਂ ਤਾਂ ਦੂਜੇ ਕੋਲ ਜਾਣ ਲੱਗ ਪਿਆ ਉੱਥੋਂ ਤਾਂ ਸਾਡਾ ਕੰਮ ਨਹੀਂ ਸੀ ਬਣਿਆ ਉਹ ਜਿਹੜਾ ਸਾਡਾ ਲਾਲਚ ਜਦੋਂ ਪੂਰਾ ਨਹੀਂ ਹੁੰਦਾ ਤਾਂ
ਸਾਡੀ ਸ਼ਰਧਾ ਤਾਂ ਹੈ ਨਹੀਂ, ਅਸੀਂ ਫਿਰ ਹੋਰ ਪਾਸੇ ਤੁਰ ਪੈਂਦੇ ਹਾਂ ਲਾਲਚ ਵਾਸ ਹੋ ਕੇ, ਆਹ ਵੀ ਇਸ ਤਰ੍ਹਾਂ ਵੀ ਅਸੀਂ ਸੇਵਾ ਕਰਦੇ ਹਾਂ। ਤੀਜੀ ਹੈ ਮੋਹ ਦੀ ਗੱਲ, ਪਰਿਵਾਰ ਦਾ ਮੋਹ, ਮਾਇਆ ਦਾ ਮੋਹ, ਘਰ ਘਰ ਬਾਰ ਧਨ ਦੌਲਤ ਧੀਆਂ ਪੁੱਤਰ, ਇਸ ਮੋਹ ਵਿੱਚ ਵੀ ਅਸੀਂ ਸੇਵਾ ਕਰਦੇ ਹਾਂ ਕਿ ਮੇਰਾ ਪੁੱਤ ਠੀਕ ਹੋ ਜਾਏ, ਮੇਰੀ ਧੀ ਠੀਕ ਹੋ ਜਾਏ, ਇਹ ਪੜ੍ਹ ਜਾਣ, ਇਹਨਾਂ ਦਾ ਵਿਆਹ ਚੰਗੇ ਘਰ ਹੋ ਜਾਏ, ਮੇਰੇ ਪਰਿਵਾਰ ਚ ਇਸ ਤਰ੍ਹਾਂ ਦੇ ਸੁੱਖ ਆ ਜਾਣ। ਹੁਣ ਇੱਥੇ ਇੱਕ ਗੱਲ ਤਾਂ ਵਧੀਆ ਵਧੀਆ ਗੱਲ ਹੈ ਵੀ ਸੇਵਾ ਕਰ ਰਿਹਾ, ਸੇਵਾ ਕਰਨਾ ਤਾਂ ਨਹੀਂ ਮਾੜੀ ਗੱਲ, ਪਰ ਜਿਹੜੇ ਕਾਰਨਾ ਕਰਕੇ ਨਾਲ ਕਰ ਰਿਹਾ ਵੀ ਅਹੰਕਾਰ ਵਿੱਚ ਸੇਵਾ ਕਰ ਰਿਹਾ, ਲੋਭ ਲਾਲਚ ਵਿੱਚ ਸੇਵਾ ਕਰ ਰਿਹਾ, ਮੋਹ ਵਿੱਚ ਸੇਵਾ ਕਰ ਰਿਹਾ, ਉਹ ਜਿਹੜਾ ਲੋਭ ਲਾਲਚ ਆ, ਮੋਹ ਆ, ਅਹੰਕਾਰ ਆ, ਉਹ ਗਲਤ ਆ। ਇਸੇ ਕਰਕੇ ਗੁਰੂ ਸਾਹਿਬ ਜੀ ਬਚਨ ਕਰ ਰਹੇ ਹੈ, ਕਹਿੰਦੇ ਜੇ ਕਿਤੇ ਪਰਮਾਤਮਾ ਦੇ ਹੁਕਮ ਚ ਰਹਿ ਕੇ ਸੇਵਾ ਕਰਨੀ ਹੋ ਜਾਏ, ਇਹਦੇ ਵਾਸਤੇ ਔਖੀ ਬਹੁਤ ਆ ਫਿਰ, ਕਿਉਂਕਿ ਬਿਨਾਂ ਅਹੰਕਾਰ ਤੋਂ ਸੇਵਾ ਕਰਨੀ। ਬਿਨਾਂ ਲਾਲਚ ਤੋਂ ਸੇਵਾ ਕਰਨੀ, ਬਿਨਾਂ ਮੋਹ ਤੋਂ ਸੇਵਾ ਕਰਨੀ, ਸੇਵਾ ਕਰਤ ਹੋਏ ਨਿਕਾਮੀ ਜਿਸਕੋ ਹੋਤ ਪ੍ਰਾਪਤ ਸੁਆਮੀ, ਨਿਕਾਮੀ ਹੋ ਕੇ ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ ਰੱਖਣੀ, ਫਿਰ ਸੇਵਾ ਕਰੇ ਉਹਨੂੰ ਫਿਰ ਪ੍ਰਮਾਤਮਾ ਮਿਲਦਾ ਹੈ। ਚਾਕਰ ਲੱਗੇ ਚਾਕਰੀ, ਆਸਾ ਕਿ ਵਾਰ ਬਾਣੀ ਚ ਆਪਾਂ ਬਚਨ ਪੜ੍ਹਦੇ ਹਾਂ, ਚਾਕਰ ਲੱਗੇ ਚਾਕਰੀ ਜੇ ਚੱਲੈ ਖਸਮੈ ਭਾਏ, ਜਿਹੜੇ ਖਸਮੈ ਦੇ ਹੁਕਮ ਵਿੱਚ ਚੱਲਦੇ ਹਨ ਅਸਲ ਚ ਉਹ ਲੱਗੇ ਹੋਏ ਆ ਚਾਕਰੀ। ਚੌਥੇ ਪਾਤਸ਼ਾਹ ਜੀ ਦੇ ਬਚਨ ਆਏ, ਜਦੋਂ ਚੌਥੇ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲਣੀ ਸੀ ਨਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇਣੀ ਸੀ, ਪਰ ਸਾਹਮਣੇ ਸਮਾਜ ਜਾਂ ਲੋਕਾਂ ਦੇ ਹਿਸਾਬ ਲਈ ਕੁਛ ਅੜਚਣਾ ਸੀ, ਲੋਕਾਂ ਦੇ ਹਿਸਾਬ ਲਈ ਉਹ ਇਹ ਸੀ ਕਿ ਇੱਕ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਾਰ ਬੱਚਿਆਂ ਚੋਂ ਦੋ ਬੇਟੀਆਂ ਸੀ ਤੇ ਦੋ ਬੇਟੇ ਸੀ, ਜਿਹੜੇ ਦੋ ਬੇਟੇ ਸੀ ਮੋਹਨ ਅਤੇ ਮੋਹਰੀ, ਬਾਬਾ ਮੋਹਨ ਜੀ ਬਾਬਾ ਮੋਹਰੀ ਜੀ, ਉਹ ਤਾਂ ਪਹਿਲਾਂ ਹੀ ਪਾਸੇ ਸੀ। ਹੁਣ ਗੱਲ ਆ ਗਈ ਦੋ ਧੀਆਂ ਦੀ ਬੇਟੀਆਂ ਦੀ, ਇੱਕ ਬੇਟੀ ਦੇ ਘਰ ਵਾਲਾ ਮਤਲਬ ਦਾਮਾਦ ਜਵਾਈ ਗੁਰੂ ਰਾਮਦਾਸ ਪਾਤਸ਼ਾਹ ਜੀ, ਉਦੋਂ ਗੁਰੂ ਨਹੀਂ ਸੀ ਬਣੇ, ਰਾਮਦਾਸ ਨਾਮ ਨਹੀਂ ਸੀ ਉਦੋਂ, ਨਾਮ ਸੀ ਭਾਈ ਜੇਠਾ, ਤੇ ਦੂਸਰੇ ਸੀ ਭਾਈ ਰਾਮਾ ਜੀ। ਹੁਣ ਲੋਕ ਇਹ ਨਾ ਕਹਿਣ ਵੀ ਇੱਕ ਦਾਮਾਦ ਨੂੰ ਗੱਦੀ ਦੇਤੀ ਤੇ ਦੂਜੇ ਨੂੰ ਦਿੱਤੀ ਨਹੀਂ, ਤੇ ਸੱਚਾਈ ਇਹ ਸੀ ਵੀ ਗੱਦੀ ਮਿਲੇਗੀ ਉਹਨੂੰ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ, ਜਿਹੜਾ ਇਸ ਸੇਵਾ ਦੀ ਭਾਵਨਾ ਨੂੰ ਸਮਝਦਾ ਵੀ ਸੇਵਾ ਹੁੰਦੀ ਕੀ ਆ, ਕਿਉਂਕਿ ਮਨੁੱਖਤਾ ਦੀ ਸੇਵਾ ਕਰਨੀ ਸੀ ਨਾ, ਉਹ ਸੇਵਾ ਜਿਹਦੇ ਵਿੱਚ ਲੋਭ ਨਾ ਹੋਵੇ, ਅਹੰਕਾਰ ਨਾ ਹੋਵੇ, ਮੋਹ ਨਾ ਹੋਵੇ, ਇਸ ਤਰ੍ਹਾਂ ਦੀ ਸੇਵਾ ਕਰਨੀ ਸੀ। ਬਹੁਤ ਸਾਰੇ ਅਲੱਗ ਅਲੱਗ ਸਮੇਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤੇ, ਜਿਨ੍ਹਾਂ ਨੂੰ ਅਸੀਂ ਆਪਣੀ ਭਾਸ਼ਾ ਚ ਕਹਿੰਦੇ ਹਾਂ ਇਮਤਿਹਾਨ ਲਏ, ਅਸੀਂ ਆਪਣੀ ਭਾਸ਼ਾ ਚ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਇਮਤਿਹਾਨ ਲਏ ਕਹਿ ਸਕਦੇ ਹਾਂ, ਉਹਨਾਂ ਵਿੱਚੋਂ ਇੱਕ ਸਾਖੀ ਇੱਕ ਇਤਿਹਾਸ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੋਵਾਂ ਨੂੰ, ਭਾਈ ਜੇਠਾ ਜੀ ਨੂੰ ਭਾਈ ਰਾਮਾ ਜੀ ਨੂੰ ਕੋਲ ਬੁਲਾਇਆ, ਕੋਲ ਬੁਲਾ ਕੇ ਕਹਿੰਦੇ ਕਿ ਮੈਨੂੰ ਨਾ ਦੋ ਥੜੇ ਚਾਹੀਦੇ ਆ, ਤੁਸੀਂ ਥੜੇ ਬਣਾਉਣੇ ਆ, ਵੱਖਰੇ ਵੱਖਰੇ ਬਣਾਉਣੇ ਆ ਦੋਵਾਂ ਨੇ, ਭਾਈ ਜੇਠਾ ਜੀ ਤੁਸੀਂ ਆਪਣਾ ਬਣਾਉਣਾ, ਭਾਈ ਰਾਮਾ ਜੀ ਤੁਸੀਂ ਆਪਣਾ ਬਣਾਉਣਾ, ਤੇ ਇਸ ਤਰ੍ਹਾਂ ਦਾ ਥੜਾ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਵੀ ਚਾਹੀਦਾ ਸੀ, ਵੀ ਕਿੰਨੀ ਲੰਬਾਈ ਚੌੜਾਈ ਹੋਵੇ, ਕਿੰਨੀ ਉਚਾਈ ਹੋਵੇ,
ਨੁਕਰਾਂ ਕਿਸ ਤਰ੍ਹਾਂ ਦੀਆਂ ਹੁਣ ਇਸ ਤਰ੍ਹਾਂ ਦਾ ਖੜਾ ਚਾਹੀਦਾ, ਦੋਵਾਂ ਨੂੰ ਦੱਸ ਦਿੱਤਾ ਵੱਖਰਾ ਵੱਖਰਾ। ਹੁਣ ਦੋਵਾਂ ਨੇ ਥੜੇ ਆਪਣੇ ਆਪਣੇ ਹਿਸਾਬ ਨਾਲ ਬਣਾ ਦਿੱਤੇ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਉਹਨਾਂ ਨੇ ਵੇਖਿਆ ਤੇ ਦੋਵਾਂ ਨੂੰ ਇੱਕ ਗੱਲ ਆਖੀ, ਕਹਿੰਦੇ ਉਸ ਤਰ੍ਹਾਂ ਦਾ ਨਹੀਂ ਬਣਿਆ ਜਿਸ ਤਰ੍ਹਾਂ ਦਾ ਮੈਂ ਚਾਹੁੰਦਾ ਸੀ। ਹੁਣ ਜਦੋਂ ਇਹ ਗੱਲ ਆਖੀ ਤਾਂ ਦੋਵਾਂ ਨੂੰ ਫੇਰ ਵੀ ਹਾਂ ਫੇਰ ਬਣਾਉਣੇ ਪੈਣੇ ਆ, ਦੋਵੇਂ ਫੇਰ ਬਣਾਓ ਜੀ, ਫੇਰ ਬਣਾ ਤੇ। ਦੂਜੀ ਵਾਰੀ ਫੇਰ ਗੁਰੂ ਸਾਹਿਬ ਜੀ ਆਏ, ਵੇਖਿਆ ਕਹਿੰਦੇ ਉਸ ਤਰ੍ਹਾਂ ਦਾ ਨਹੀਂ ਬਣਿਆ ਜਿੱਦਾਂ ਮੈਂ ਚਾਹੁੰਦਾ ਸੀ। ਜਦੋਂ ਤਿੰਨ ਚਾਰ ਵਾਰ ਇਸ ਤਰ੍ਹਾਂ ਹੋਇਆ ਤੇ ਜਿਹੜੇ ਭਾਈ ਰਾਮਾ ਜੀ ਸੀ ਨਾ ਉਹਨਾਂ ਨੂੰ ਗੁੱਸਾ ਆ ਗਿਆ, ਕਹਿੰਦੇ ਅਸਲ ਚ ਜੀ ਅਸੀਂ ਤਾਂ ਬਣਾਉਣੇ ਉਸੇ ਤਰ੍ਹਾਂ ਦਾ ਹੀ ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ, ਇਹ ਭਾਈ ਰਾਮਾ ਜੀ ਦੀ ਗੱਲ ਆ, ਅਸੀਂ ਤਾਂ ਬਣਾਉਂਦੇ ਹਾਂ ਉਸੇ ਤਰ੍ਹਾਂ ਦਾ ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ। ਤੁਸੀਂ ਹੋ ਗਏ ਉਹ ਬਜ਼ੁਰਗ, ਤੁਸੀਂ ਭੁੱਲ ਜਾਂਦੇ ਹੋ ਵੀ ਕਿਸ ਤਰ੍ਹਾਂ ਦਾ ਦੱਸ ਕੇ ਗਏ ਹੋ, ਅਸੀਂ ਤਾਂ ਉਸੇ ਤਰ੍ਹਾਂ ਦਾ ਹੀ ਬਣਾਇਆ। ਜਦੋਂ ਭਾਈ ਜੇਠਾ ਜੀ ਦੀ ਗੱਲ ਆਈ, ਭਾਈ ਜੇਠਾ ਜੀ ਨੇ ਇਹ ਗੱਲ ਆਖੀ, ਕਹਿੰਦੇ ਗੁਰੂ ਸਾਹਿਬ ਜੀ ਅਸੀਂ ਭੁੱਲਣਹਾਰ ਹਾਂ, ਭੁੱਲਣਹਾਰ ਜੀਵ ਹਾਂ, ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦਾ ਬਣ ਨਹੀਂ ਸਕਿਆ, ਆਪ ਜੀ ਦੀ ਕਿਰਪਾ ਹੋਵੇ ਤੇ ਫੇਰ ਹੀ ਬਣ ਸਕਦਾ। ਹੁਣ ਦੋਵਾਂ ਦੇ ਦੱਸਣ ਕਹਿਣ ਚ ਫਰਕ ਸੀ, ਸੇਵਾ ਹੁੰਦੀ ਇਸ ਤਰ੍ਹਾਂ ਜੇ ਗੁਰੂ ਦੇ ਹੁਕਮ ਚ ਰਹਿ ਕੇ ਕਰਨੀ ਹੈ, ਪ੍ਰਭੂ ਦੇ ਹੁਕਮ ਚ ਰਹਿ ਕੇ ਕਰਨੀ ਹੈ ਤਾਂ ਨਿਮਰਤਾ ਹੋਣੀ ਚਾਹੀਦੀ ਹੈ ਤੇ ਕੋਈ ਇੱਛਾ ਕਾਮਨਾ ਨਹੀਂ ਹੋਣੀ ਚਾਹੀਦੀ। ਜਦੋਂ ਕਿਰਪਾ ਹੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਇਹ ਗੱਲ ਆਖੀ, ਕਹਿੰਦੇ ਅਸਲ ਚ ਬਾਹਰੀ ਮਿੱਟੀ ਦੇ ਥੜੇ ਦੀ ਗੱਲ ਨਹੀਂ ਹੈ, ਆ ਇੱਟਾਂ ਤੇ ਗਾਰੇ ਦੇ ਥੜੇ ਦੀ ਗੱਲ ਤਾਂ ਹੈ ਹੀ ਨਹੀਂ, ਵੇਖਣਾ ਤਾਂ ਇਹ ਸੀ ਵੀ ਤੁਹਾਡਾ ਅੰਦਰਲਾ ਸੋਚ ਵਾਲਾ ਮਤ ਵਾਲਾ ਥੜਾ ਜਿੱਥੇ ਜੋਤ ਟਿਕਾਉਣੀ ਆ ਗੁਰੂ ਕੀ, ਵੀ ਉਹ ਥੜਾ ਬਣਿਆ ਕਿ ਨਹੀਂ ਬਣਿਆ, ਗੱਲ ਬਾਹਰਲੇ ਥੜੇ ਦੀ ਥੋੜਾ, ਅੰਦਰਲਾ ਮਤ ਵਾਲਾ ਸੋਚ ਵਾਲਾ ਥੜਾ ਬਣਾਉਣਾ ਜਿਹੜਾ ਗੁਰੂ ਕੇ ਹੁਕਮ ਨੂੰ ਸਮਝ ਲੈਂਦਾ, ਗੁਰੂ ਕੀ ਮਤ ਅਨੁਸਾਰ ਜਿਹੜਾ ਸੇਵਾ ਕਰ ਲੈਂਦਾ, ਉਹ ਥੜੇ ਦੀ ਸਮਝ ਤਾਂ ਫਿਰ ਉਸੇ ਨੂੰ ਆਉਂਦੀ ਹੈ, ਸੇਵਾ ਦੀ ਸਮਝ ਉਹਨੂੰ ਆਉਂਦੀ ਹੈ। ਗੁਰੂ ਸਾਹਿਬ ਜੀ ਇਹ ਬਚਨ ਕਰ ਰਹੇ ਹੈ ਕਿ ਗੁਰੂ ਕੇ ਹੁਕਮ ਚ ਰਹਿ ਕੇ ਸੇਵਾ ਕਰਨੀ ਔਖੀ ਬਹੁਤ ਆ, ਅਹੰਕਾਰ ਤੋਂ ਬਿਨਾਂ ਨਿਮਰਤਾ ਚ ਰਹਿ ਕੇ ਸੇਵਾ ਕਰਨੀ ਔਖੀ ਬਹੁਤ ਆ, ਮੋਹ ਤੋਂ ਰਹਿਤ ਹੋ ਕੇ ਸੇਵਾ ਕਰਨੀ ਬਹੁਤ ਔਖੀ ਹੈ, ਲਾਲਚ ਤੋਂ ਰਹਿਤ ਸੇਵਾ ਕਰਨੀ ਬਹੁਤ ਔਖੀ ਹੈ, ਲਾਲਚ ਨਾ ਹੋਵੇ ਕੋਈ ਵੀ, ਪਰ ਜਿਹੜਾ ਕੋਈ ਇਹ ਔਖੀ ਸੇਵਾ ਕਰ ਗਿਆ, ਦੁਨਿਆਵੀ ਲੋਕਾਂ ਲਈ ਹੈ ਔਖੀ, ਜਿਹੜੇ ਕਰ ਜਾਂਦੇ ਉਹਨਾਂ ਲਈ ਕੋਈ ਔਖੀ ਨਹੀਂ, ਉਹਨਾਂ ਲਈ ਤਾਂ ਸਭ ਤੋਂ ਸੌਖਾ ਹੀ ਰਸਤਾ ਇਹ ਹੈ, ਗੱਲ ਦੁਨਿਆਵੀ ਲੋਕਾਂ ਦੀ ਕਰ ਰਹੇ ਆ ਗੁਰੂ ਸਾਹਿਬ ਜੀ, ਕਿ ਔਖੀ ਲੱਗਦੀ ਹੈ ਨਾ, ਪਰ ਇਸ ਔਖੀ ਸੇਵਾ ਨੂੰ ਜਿਹੜਾ ਕਰ ਜਾਏ ਸੁਖ ਸਾਰ, ਉਹਨੂੰ ਸੁਖ ਸਾਰੇ ਮਿਲ ਜਾਂਦੇ ਆ, ਸੁੱਖਾਂ ਦਾ ਸਿਰਾ ਮਿਲ ਜਾਂਦਾ, ਤਤ ਮਿਲ ਜਾਂਦਾ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਹੁਣ ਅਗਲੀ ਗੱਲ ਵੀ ਬਹੁਤ ਵਧੀਆ ਸਮਝਣ ਵਾਲੀ ਹੈ, ਕਹਿੰਦੇ ਇਹਦਾ ਫਿਰ ਉਹੀ ਕਰੇਗਾ ਨਾ ਜਿਸ ਤੇ ਪ੍ਰਮਾਤਮਾ ਨਦਰ ਕਰਦੇ, ਨਦਰ ਕਰੇ ਜਿਸ ਆਪਣੀ, ਉਹ ਪ੍ਰਮਾਤਮਾ ਜਿਸ ਤੇ ਆਪਣੀ ਨਦਰ ਕਰਦੇ, ਤਿਸ ਲਾਏ ਹੇਤ ਪਿਆਰ, ਉਹਦੇ ਅੰਦਰ ਹੇਤ ਪਿਆਰ ਪਰਮਾਤਮਾ ਪੈਦਾ ਕਰ ਦਿੰਦਾ, ਪਿਆਰ ਨਾਲ ਉਹਦਾ ਹਿਤੂ ਬਣ ਜਾਂਦਾ। ਸਤਿਗੁਰ ਕੀ ਸੇਵਾ ਲੱਗਿਆ ਭਉ ਜਲ ਤਰੈ ਸੰਸਾਰ, ਕਹਿੰਦੇ ਜੇ ਕੋਈ ਇਸ ਤਰੀਕੇ ਨਾਲ ਸੇਵਾ ਕਰ ਲਏ ਗੁਰੂ ਕੇ ਹੁਕਮ ਚ ਰਹਿੰਦਿਆਂ ਭਾਣੇ ਚ ਰਹਿੰਦਿਆਂ, ਇਸ ਤਰ੍ਹਾਂ ਜਿਹੜਾ ਕੋਈ ਸਤਿਗੁਰੂ ਦੀ ਸੇਵਾ ਚ ਲੱਗ ਗਿਆ, ਫਿਰ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਭਉ ਜਲ ਤਰੈ ਸੰਸਾਰ, ਉਹ ਸੰਸਾਰ ਭਵ ਸਾਗਰ ਨੂੰ ਤਰ ਜਾਂਦਾ ਹੈ। ਤੇ ਅਸਲ ਚ ਤਾਂ ਸੰਸਾਰ ਭਵ ਸਾਗਰ ਨੂੰ ਤਰਨਾ ਹੀ ਇਹ ਹੈ ਜਿਹੜਾ ਕੋਈ ਕਾਮ
क्रोध लोभ मोह अहंकार तो उपर उठ गया ना, क्योंकि इन्हां चीज़ां नूं यही तो चिक्कड़ा, यही तो पानी आ, यही तो सानू डोबदा, काम क्रोध लोभ मोह अहंकार जिहड़ा कोई है तो उपर उठ गया उतर गया। जिहड़ा कोई निम्रता च रह के सतगुरु की सेवा च लग जांदा है भौजल तरह संसार, वो इस संसार भव सागर नूं पार कर जांदा है। मन चिंदिया फल पायसी अंतर विवेक विचार, ओनू फिर यह अवस्था प्राप्त होंदी है। एक तो जिहड़ा भी उहदे मन विच फल प्राप्त वो चाहुंदा है, मन चाहुंदा होया उहनू फल प्राप्त हो जांदा है। ये इत्थे एक बहुत वधिया गल समझण वाली है। जिहड़ा कोई मोह तो उपर उठ गया, जिहड़ा कोई लोभ लालच अहंकार तो उपर उठ गया, काम क्रोध तो उपर उठ गया, उहनू फिर दुनियावी लालच तां रहिणा।

ਪਤਾ ਲੱਗ ਗਿਆ ਸੀ, ਸੋਝੀ ਆ ਗਈ ਸੀ ਕਿ ਇਹ ਆਮ ਇਨਸਾਨ ਮੇਰਾ ਭਰਾ ਨਹੀਂ ਹੈ, ਰੱਬ ਦਾ ਰੂਪ ਹੈ। ਹੁਣ ਜਦੋਂ ਇਹ ਗੱਲ ਦੀ ਸਮਝ ਆ ਗਈ, ਇਹਦਾ ਮਤਲਬ ਉਹਨਾਂ ਨੂੰ ਚਾਹੁਣਾ ਆ ਗਿਆ। ਉਹਨਾਂ ਨੇ ਆਪਣੇ ਭਰਾ ਨੂੰ ਆਪਣੇ ਕੋਲ ਵੀ ਰੱਖਿਆ। ਸੁਲਤਾਨਪੁਰ ਲੋਧੀ ਆਪਾਂ ਮਨਾਏ ਹੈ ਪਿੱਛੇ, ਸਾਰੇ ਆਪਾਂ ਜਾਣਦੇ ਹਾਂ, ਸਾਰੇ ਕਹਿੰਦੇ ਵੀ ਤੇਰਾ ਤੇਰਾ ਤੋਲਿਆ, ਹਾਲਾਂਕਿ ਉਹਦਾ ਮਤਲਬ ਹੋਰ ਆ ਕੁਛ, ਪਰ ਫਿਰ ਵੀ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਭੈਣ ਕੋਲ ਰਹਿੰਦੇ ਸੀ, ਬੀਬੀ ਨਾਨਕੀ ਕੋਲ। ਹੋਰ ਵੱਡੀਆਂ ਸੇਵਾਵਾਂ, ਇਹ ਵੀ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਬਾਣੀ ਉਚਾਰਦੇ ਸੀ ਤੇ ਭਾਈ ਮਰਦਾਨਾ ਜੀ ਜਿਹੜਾ ਸਾਜ ਵਜਾਉਂਦੇ ਸੀ, ਰਬਾਬ ਜਿਹਨੂੰ ਕਹਿੰਦੇ ਆ, ਇਸ ਸੱਤ ਟਕੇ ਦਾ ਬੇਬੇ ਨਾਨਕੀ ਨੇ ਭਾਈ ਸਰਿੰਦੇ ਕੋਲੋਂ ਲੈ ਕੇ ਦਿੱਤੀ ਸੀ ਰਬਾਬ। ਇਹ ਸਾਜ ਪਹਿਲਾਂ ਬੇਬੇ ਨਾਨਕੀ ਜੀ ਨੇ ਲੈ ਕੇ ਦਿੱਤਾ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ, ਇਹ ਸਾਰੀਆਂ ਗੱਲਾਂ ਦੱਸ ਕੇ, ਤੁਹਾਨੂੰ ਪਤਾ ਬੇਬੇ ਨਾਨਕੀ ਜੀ ਦੇ ਘਰ ਕੋਈ ਔਲਾਦ ਨਹੀਂ ਸੀ। ਜੇ ਆਪਾਂ ਦੁਨਿਆਵੀ ਤੌਰ ਤੇ ਅੱਖਰ ਵਰਤੀਏ ਤਾਂ ਇਹ ਅੱਖਰ ਇਹ ਹੈ, ਬੇਬੇ ਨਾਨਕੀ ਬੇ ਔਲਾਦ ਹੀ ਸਨ ਮਰਨ ਤੱਕ। ਉਹਨਾਂ ਦੇ ਘਰ ਧੀਆਂ ਪੁੱਤਰ ਨਹੀਂ ਸੀ, ਨਾ ਧੀ ਸੀ ਨਾ ਪੁੱਤਰ ਸੀ। ਹੁਣ ਜਿਸ ਭੈਣ ਦਾ ਭਰਾ ਰੱਬੀ ਅਵਤਾਰ ਹੋਵੇ, ਜਿਸ ਭੈਣ ਨੂੰ ਪਤਾ ਹੋਵੇ ਕਿ ਮੇਰਾ ਭਰਾ ਰੱਬ ਦਾ ਰੂਪ ਆ, ਜਿਹੜੀ ਭੈਣ ਹਰ ਵਕਤ ਆਪਣੇ ਉਸ ਰੱਬੀ ਅਵਤਾਰ ਭਰਾ ਦੀ ਸਹਾਇਤਾ ਕਰਦੀ ਹੋਵੇ, ਨਾਲ ਖੜੀ ਹੋਵੇ, ਹੁਕਮ ਚ ਰਹਿੰਦੀ ਹੋਵੇ, ਸੇਵਾ ਕਰਦੀ ਹੋਵੇ, ਉਹ ਕਹਿ ਨਹੀਂ ਸਕਦੀ ਕਿ ਮੇਰਾ ਭਰਾ ਜੇ ਲੋਕਾਂ ਨੂੰ ਦਾਤਾਂ ਦਿੰਦਾ ਤਾਂ ਮੈਨੂੰ ਵੀ ਦੇ ਦੇ ਦਾਤ। ਇਹਨੂੰ ਆਪਾਂ ਦੂਜੇ ਤਰੀਕੇ ਨਾਲ ਕਹਿੰਦੇ ਹਾਂ, ਸਤਿਕਾਰ ਵਾਲੇ ਸ਼ਬਦ। ਅਰਦਾਸ ਬੇਨਤੀ ਤਾਂ ਬੇਬੇ ਨਾਨਕੀ ਜੀ ਵੀ ਕਰ ਸਕਦੇ ਸੀ, ਨਹੀਂ ਕੀਤੀ। ਕਿਤੇ ਇਤਿਹਾਸ 'ਚ ਇੱਕ ਵਾਰੀ ਵੀ ਲਿਖਿਆ ਨਹੀਂ ਮਿਲਿਆ ਕਿ ਬੇਬੇ ਨਾਨਕੀ ਨੇ ਬੇਨਤੀ ਕੀਤੀ ਹੋਵੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਸੀ ਇਸ ਸੇਵਾ ਦੀ, ਇਸ ਚਾਕਰੀ ਦੀ, ਜਿਹਦੇ ਵਿੱਚ ਉਹਨਾਂ ਦਾ ਬਿਲਕੁਲ ਨਿਸ਼ਕਾਮ ਅਵਸਥਾ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ। ਇਹ ਵੀ ਲਾਲਚ ਨਹੀਂ, ਇਹ ਵੀ ਮੋਹ ਨਹੀਂ ਵੀ ਮੇਰੇ ਘਰ ਪੁੱਤਰ ਹੋ ਜੇ, ਮੇਰੇ ਘਰ ਧੀ ਹੋ ਜੇ, ਔਲਾਦ ਮੰਗ ਲਵਾਂ। ਤਾਂ ਫਿਰ ਮਨ ਚਿੰਦਿਆ ਫਲ ਪਾਏ ਸੀ ਦਾ ਕੀ ਮਤਲਬ ਹੁੰਦਾ? ਜੇ ਅਸੀਂ ਦੁਨਿਆਵੀ ਸੋਚ ਰੱਖੀਏ ਤਾਂ ਫਿਰ ਤਾਂ ਅਸੀਂ ਜਿਹੜੀ ਵੀ ਦੁਨਿਆਵੀ ਪਦਾਰਥ ਮੰਗਦੇ ਹਾਂ, ਹਾਂ ਇਹ ਵੱਖਰੀ ਗੱਲ ਹੈ ਕਿ ਰੱਬ ਦਾਤਾ ਹੈ, ਉਹ ਰੱਬ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਹੈ, ਸਾਰੀਆਂ ਦਾਤਾਂ ਉਹਦੇ ਕੋਲ ਹੈ। ਜੋ ਵੀ ਮੰਗੋਗੇ, ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਕਿਉਂਕਿ ਸਾਰਾ ਕੁਝ ਉਹਦੇ ਘਰ ਵਿੱਚ ਹੈ, ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਨਾ ਹੋਵੇ। ਆਨੰਦ ਸਾਹਿਬ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹ ਸੋ ਪਾਵੇ। ਪਰ ਜਿਨ੍ਹਾਂ ਨੂੰ ਸਮਝ ਆ ਗਈ, ਭਾਣੇ 'ਚ ਰਹਿਣ ਆ ਗਿਆ, ਹੁਕਮ 'ਚ ਰਹਿਣ ਆ ਗਿਆ, ਉਹ ਕਹਿੰਦੇ ਵੀ ਦੁਨਿਆਵੀ ਦਾਤਾਂ ਦੀ ਨਹੀਂ ਸਾਨੂੰ ਮੰਗਣ ਦੀ ਲੋੜ। ਆਰਾ ਚੱਲਦਾ, ਦੇਗ 'ਚ ਉਬਾਲੇ ਜਾਂਦੇ ਆ, ਬੰਦ ਬੰਦ ਕੱਟਿਆ ਜਾਂਦਾ, ਤੇ ਦਾਤ ਕੀ ਮੰਗਦੇ ਆ? ਗੁਰੂ ਦੇ ਸਨਮੁਖ ਰਹੀਏ, ਬਾਹਰ ਸਾਡਾ ਮੂੰਹ ਗੁਰੂ ਵੱਲ ਰਹੇ। ਮਨ ਚਿੰਦਿਆ ਫਲ ਪਾਏ ਸੀ, ਉਹ ਜੋ ਕੁਛ ਮਨ ਵਿੱਚ ਉਹਨਾਂ ਦੇ ਇੱਛਾ ਹੁੰਦੀ ਹੈ ਉਹ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ। ਤੇ ਅਗਲੇ ਬਚਨ ਹੈ ਅੰਤਰ ਵਿਵੇਕ ਵਿਚਾਰ, ਆ ਤੇ ਬਹੁਤ ਵੱਡਾ ਸ਼ਬਦ ਹੈ। ਕਹਿੰਦੇ ਉਹਨਾਂ ਦੇ ਅੰਦਰ ਅੰਤਰ ਵਿਵੇਕ ਵਿਚਾਰ, ਉਹਨਾਂ ਦੇ ਅੰਦਰ ਚੰਗਾ ਅਤੇ ਮਾੜਾ ਪਰਖ ਕਰਨ ਦੀ ਵਿਚਾਰ ਆ ਜਾਂਦੀ ਹੈ। ਵਿਵੇਕ ਦਾ ਮਤਲਬ ਹੁੰਦਾ ਹੈ ਚੰਗਾ ਅਤੇ ਮਾੜਾ ਪਰਖ ਕਰਨਾ। ਅਸੀਂ ਵੀ ਕਹਿੰਦੇ ਹਾਂ ਵੀ ਵਿਵੇਕੀ ਹਾਂ, ਅਸੀਂ ਵਿਵੇਕੀ ਕਹਿੰਦੇ ਹਾਂ ਲੋਹੇ ਦੇ ਭਾਂਡੇ ਚ ਖਾ ਲਈਏ,

ਸੁੱਚੇ ਹੱਥਾਂ ਨਾਲ ਕੋਈ ਖੁਆਵੇ ਤੇ ਸੁੱਚੇ ਹੱਥਾਂ ਨਾਲ ਹੀ ਖਾਈਏ, ਦੂਜਾ ਕੋਈ ਹੱਥ ਨਾ ਲਾ ਦੇ। ਕਈ ਵਾਰੀ ਤਾਂ ਕੜਾਹ ਪ੍ਰਸ਼ਾਦ ਨਹੀਂ ਲੈਂਦੇ ਇੱਥੋਂ, ਹਾਲਾਂਕਿ ਗ੍ਰੰਥੀ ਸਿੰਘ ਨੇ ਬਣਾਇਆ ਹੁੰਦਾ ਕੜਾਹ ਪ੍ਰਸ਼ਾਦ, ਸਫਾਈ ਨਾਲ ਬਣਾਇਆ ਹੁੰਦਾ ਕੜਾਹ ਪ੍ਰਸ਼ਾਦ, ਗੁਰੂ ਕੀ ਹਜ਼ੂਰੀ ਵਿੱਚ ਹੁੰਦਾ ਕੜਾਹ ਪ੍ਰਸ਼ਾਦ। ਕਹਿੰਦੇ ਵੀ ਵੇਖੀ ਆ ਸੀ। ਖੈਰ ਵਿਵੇਕ ਦੇ ਜਦੋਂ ਅਰਥ ਪੜ੍ਹਦੇ ਹਾਂ ਤਾਂ ਵਿਵੇਕ ਦਾ ਅਰਥ ਹੈ ਚੰਗਾ ਅਤੇ ਮਾੜੇ ਨੂੰ ਸਮਝਣਾ, ਵਿਵੇਕ ਬੁੱਧ। ਜਿਵੇਂ ਹੰਸ ਨੂੰ ਕਹਿੰਦੇ ਹਾਂ ਨਾ ਆਪਾਂ ਕਿ ਹੰਸ ਪਾਣੀ ਵੱਖਰਾ ਕਰ ਦਿੰਦਾ ਤੇ ਦੁੱਧ ਵੱਖਰਾ ਕਰ ਦਿੰਦਾ, ਕੁਦਰਤੀ ਆ ਉਹਦੇ ਅੰਦਰ ਉਹ ਵਿਵੇਕ। ਜਿਹੜਾ ਬਾਣੀ ਨੂੰ ਪੜ੍ਹਨ ਵਾਲਾ ਹੈ, ਜਿਹੜਾ ਪ੍ਰਭੂ ਦੇ ਹੁਕਮ ਚ ਚੱਲਣ ਵਾਲਾ ਹੈ, ਜਿਹੜਾ ਇਸ ਵਿਚਾਰ ਨੂੰ ਸਮਝਣ ਵਾਲਾ, ਉਹਦੇ ਅੰਦਰ ਇਹ ਸੋਝੀ ਆ ਜਾਂਦੀ ਹੈ ਕਿ ਆਹ ਚੀਜ਼ ਚੰਗੀ ਹੈ ਤੇ ਆਹ ਚੀਜ਼ ਮਾੜੀ ਹੈ, ਇਹ ਬੰਦਾ ਚੰਗਾ ਤੇ ਇਹ ਬੰਦਾ ਮਾੜਾ। ਉਹ ਫਿਰ ਬੁਰਿਆਂ ਦੀ ਸੰਗਤ ਨਹੀਂ ਕਰਦਾ, ਬਚਦਾ ਉੱਥੋਂ, ਕਿਉਂਕਿ ਸਤਿਗੁਰੂ ਦੀ ਸੇਵਾ ਲੱਗਿਆ ਜਿੱਥੇ ਸੰਸਾਰ ਸਾਗਰ ਪਾਰ ਹੁੰਦਾ ਉੱਥੇ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। ਮਨ ਚਿੰਦੇ ਫਲ ਵੀ ਪ੍ਰਾਪਤ ਹੁੰਦੇ ਹੈ ਤੇ ਅੰਦਰ ਚੰਗੇ ਅਤੇ ਮਾੜੇ ਕਰਨ ਦੀ ਵਿਚਾਰ ਵੀ ਆ ਜਾਂਦੀ ਹੈ। ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ। ਹੇ ਨਾਨਕ, ਸਤਿਗੁਰੂ ਜੇ ਮਿਲ ਜਾਏ, ਗੁਰੂ ਸਾਹਿਬ ਜੀ ਦੀ ਬਾਣੀ ਜੇ ਸਮਝ ਆ ਜਾਏ ਤਾਂ ਗੁਰੂ ਮਿਲਣ ਦੇ ਨਾਲ ਫਿਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਗੁਰੂ ਜੀ ਸਾਨੂੰ ਪ੍ਰਭੂ ਤੱਕ ਲੈ ਜਾਂਦੇ ਹੈ, ਸਭ ਦੁੱਖ ਨਿਵਾਰਨ ਹਾਰ ਤੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੇ ਹੈ। ਅਗਲੇ ਬਚਨ, ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿੱਤ ਲਾਏ। ਆਹ ਆ ਗਈ ਗੱਲ ਮਨਮੁਖ ਦੀ, ਜਿਹੜੀ ਮੈਂ ਪਹਿਲਾਂ ਤੋਂ ਆਪ ਜੀ ਨਾਲ ਸਾਂਝੀ ਕੀਤੀ ਹੈ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਲੋਕ ਆ, ਉਹ ਜਿਹੜੀ ਸੇਵਾ ਕਰਦੇ ਆ, ਮਨਮੁਖ ਸੇਵਾ ਜੋ ਕਰੇ, ਜਿਹੜੀ ਵੀ ਉਹ ਸੇਵਾ ਕਰਦੇ ਆ, ਦੂਜੇ ਭਾਏ ਚਿੱਤ ਲਾਏ, ਉਹਨਾਂ ਦਾ ਇੱਕ ਪ੍ਰਭੂ ਨਾਲੋਂ ਮੂੰਹ ਦੂਜੇ ਪਾਸੇ ਹੋ ਕੇ ਦੂਜੇ ਭਾਏ ਚਿੱਤ ਲਾਏ, ਦੂਜੀਆਂ ਚੀਜ਼ਾਂ ਨਾਲ ਚਿੱਤ ਜੋੜੀ ਰੱਖਦੇ ਆ, ਜਿਵੇਂ ਪਹਿਲਾਂ ਗੱਲ ਸਾਂਝੀ ਕੀਤੀ, ਅਹੰਕਾਰ ਨਾਲ, ਲੋਭ ਨਾਲ, ਮੋਹ ਨਾਲ, ਇਹਨਾਂ ਚੀਜ਼ਾਂ ਨਾਲ ਚਿੱਤ ਜੋੜੀ ਰੱਖਦੇ ਆ। ਪੁੱਤ ਕਲੱਤ ਕੁਟੰਬ ਹੈ ਮਾਇਆ ਮੋਹ ਵਧਾਏ, ਉਹ ਇਸ ਗੱਲ ਦਾ ਹੀ ਅਹੰਕਾਰ ਕਰੀ ਜਾਂਦੇ ਆ ਕਿ ਆਹ ਮੇਰਾ ਪੁੱਤ ਹੈ, ਆਹ ਮੇਰੀ ਇਸਤਰੀ ਹੈ, ਆਹ ਮੇਰਾ ਪਰਿਵਾਰ ਹੈ, ਆਹ ਮੇਰੀ ਮਾਇਆ, ਤੇ ਇਹਨਾਂ ਚੀਜ਼ਾਂ ਦੇ ਚੱਕਰਾਂ ਵਿੱਚ ਪੈ ਕੇ ਮੋਹ ਨੂੰ ਵਧਾਈ ਜਾਂਦੇ ਆ। ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਸੇਵਾ ਕਰਦੇ ਆ, ਦਰਗਾਹ ਲੇਖਾ ਮੰਗੀ ਐ ਕੋਈ ਅੰਤ ਨਾ ਸਕੀ ਛਡਾਏ। ਕਹਿੰਦੇ ਜਦੋਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਦਰਬਾਰ ਦੇ ਵਿੱਚ ਲੇਖਾ ਮੰਗਿਆ ਜਾਂਦਾ ਨਾ, ਫਿਰ ਆਹ ਜਿਹੜੇ ਮਨਮੁਖ ਆ ਇਹਨਾਂ ਦਾ ਜਦੋਂ ਲੇਖਾ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਉਸ ਅੰਤ ਸਮੇਂ ਕੋਈ ਛਡਾ ਨਹੀਂ ਸਕਦਾ। ਬਿਨ ਨਾਵੇਂ ਸਭ ਦੁੱਖ ਹੈ, ਦੁੱਖਦਾਈ ਮੋਹ ਮਾਏ। ਨਾਮ ਤੋਂ ਬਿਨਾਂ ਸਭ ਦੁੱਖ ਹੀ ਦੁੱਖ ਹੈ। ਮੋਹ ਵਿੱਚ ਪਏ ਹੋਏ ਜਿਹੜੇ ਸੇਵਾ ਕਰਦੇ ਹੈ, ਇਉਂ ਸਮਝੋ ਦੁੱਖ ਹੀ ਸਹੇੜੀ ਜਾਂਦੇ ਹੈ। ਨਾਨਕ ਗੁਰਮੁਖ ਨਜ਼ਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ। ਹੇ ਭਾਈ, ਗੁਰੂ ਦੇ ਦੱਸੇ ਰਸਤੇ ਅਨੁਸਾਰ ਚੱਲ ਕੇ ਸੇਵਾ ਕਰੋ, ਗੁਰੂ ਦੇ ਹੁਕਮ ਚ ਰਹਿ ਕੇ ਸੇਵਾ ਕਰੋ। ਸੇਵਾ ਕਰਦਿਆਂ ਅਹੰਕਾਰ ਨਾ ਹੋਵੇ, ਸੇਵਾ ਕਰਦਿਆਂ ਮੋਹ ਨਾ ਹੋਵੇ, ਸੇਵਾ ਕਰਦਿਆਂ ਲਾਲਚ ਨਾ ਹੋਵੇ। ਸੰਤੋਖੀ ਬਿਰਤੀ ਰੱਖੋ, ਨਿਮਰਤਾ ਚ ਰਹਿ ਕੇ ਤੇ ਪ੍ਰੇਮ ਨਾਲ ਸੇਵਾ ਕਰੋ। ਜਿਹੜਾ ਕੋਈ ਇਸ ਤਰੀਕੇ ਨਾਲ ਕਰਦਾ, ਸਮਝੋ ਗੁਰੂ ਕੀ ਦੱਸੀ ਅਨੁਸਾਰ ਚੱਲ ਰਿਹਾ, ਉਹ ਗੁਰਮੁਖ ਬਣ ਗਿਆ। ਜਿਹੜਾ ਕੋਈ ਗੁਰਮੁਖ ਬਣ ਗਿਆ, ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੁੜ ਸਭ ਜਾਏ। ਜਿਹੜਾ ਕੋਈ ਗੁਰਮੁਖ ਬਣ ਗਿਆ, ਉਹਨੂੰ ਫਿਰ ਪਰਮਾਤਮਾ ਨਦਰੀ ਆ ਜਾਂਦਾ। ਪਰਮਾਤਮਾ ਨਦਰੀ ਆ ਗਿਆ, ਫਿਰ ਉਹ ਮੋਹ ਮਾਇਆ ਇਸ ਤੋਂ ਵਿਛੋੜਾ ਪੈ ਕੇ ਉਹ ਉੱਪਰ
ਉੱਪਰ ਉੱਠ ਜਾਂਦਾ ਉਹਦੇ ਅੰਦਰੋਂ ਮੋਹ ਮਾਇਆ ਖਤਮ ਹੋ ਜਾਂਦੀ ਹੈ ਮੋਹ ਮਾਇਆ ਤੋਂ ਉੱਪਰ ਉੱਠ ਜਾਂਦਾ ਕਿਰਪਾ ਕਰਨ ਸਤਿਗੁਰੂ ਜੀ ਕਿ ਆਹ ਜਿਹੜੇ ਦੋ ਸਲੋਕਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ ਸੇਵਾ ਦੀ ਚਾਕਰੀ ਦੀ ਗੁਰਮੁਖ ਜਿਹੜੇ ਸੇਵਾ ਕਰਦੇ ਆ ਭਾਈ ਉਹਨਾਂ ਨੂੰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਪ੍ਰਾਪਤ ਹੁੰਦਾ ਤੇ ਜਿਹੜੇ ਮਨਮੁਖ ਸੇਵਾ ਕਰਦੇ ਆ ਉਹਨਾਂ ਨੂੰ ਫਿਰ ਦਰਗਾਹ ਲੇਖਾ ਮੰਗੀ ਹੈ ਕੋਈ ਅੰਤ ਨਾ ਸਕੀ ਛਡਾਏ ਇਹ ਮਿਲਦਾ ਇਹ ਗੁਰੂ ਸਾਹਿਬ ਜੀ ਦੱਸ ਰਹੇ ਇਹਨਾਂ ਸਲੋਕਾਂ ਦੇ ਵਿੱਚ ਕਿਰਪਾ ਕਰਨ ਸਤਿਗੁਰੂ ਜੀ ਅਸੀਂ ਗੁਰਮੁਖ ਬਣ ਕੇ ਸੇਵਾ ਕਰੀਏ ਅਸੀਂ ਵੀ ਭੌਜਲ ਤਰ੍ਹਾਂ ਸੰਸਾਰ ਹੋ ਸਕੀਏ ਅਸੀਂ ਵੀ ਮਨ ਚਿੰਦਿਆ ਫਲ ਪਾਏ ਸੀ ਦੇ ਪਾਤਰ ਬਣ ਸਕੀਏ ਦਾਤਾ ਜੀ ਦਇਆ ਦ੍ਰਿਸ਼ਟੀ ਮਿਹਰਾਮਤ ਕਰਨ ਅੱਜ ਦੇ ਸ਼ਬਦ ਨੂੰ ਪੜ੍ਹਦਿਆਂ ਵਿਚਾਰਦਿਆਂ ਹੋਈਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਦੀ ਖੀਮਾ ਬਖਸ਼ਿਸ਼ ਕਰਨੀ ਸਾਧ ਸੰਗਤ ਜੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸੁਮਤ ਬਖਸ਼ਣ ਆਪ ਸਾਧ ਸੰਗਤ ਜੀ ਦੀ ਸੇਵਾ ਸੌਖੇ ਤਰੀਕੇ ਸੁਚੱਜੇ ਢੰਗ ਨਾਲ ਹੋ ਸਕੇ ਸਮੂਹ ਸਾਧ ਸੰਗਤ ਜੀ ਨੂੰ ਦਾਸ ਨੂੰ ਵਾਹਿਗੁਰੂ ਜੀ ਗੁਰਸਿੱਖੀ ਜੀਵਨ ਗੁਰਮਤ ਦਾ ਦਾਨ ਬਖਸ਼ਿਸ਼ ਕਰਕੇ ਨਿਹਾਲ ਕਰਨ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਹੁਣ ਆਪਾਂ ਸਤਿਕਾਰਯੋਗ ਰਾਗੀ ਸਿੰਘ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਅਤੇ ਸਾਥੀ ਉਹਨਾਂ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਜੁਗਾਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ। ਆਪ ਜੀ ਇਹ ਸ਼ਬਦ ਸਰਵਣ ਕਰ ਰਹੇ ਸੀ। ਭਾਵੇਂ ਸਮਾਂ ਹੋ ਚੁੱਕਾ ਹੈ ਪਰ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਸੀ ਕਿ ਥੋੜਾ ਜਿਹਾ ਹੋਰ ਉੱਪਰ ਲਾ ਲੈਣਾ ਸਮਾਂ। ਤੁਸੀਂ ਸੰਗਤ ਬਿਰਾਜਮਾਨ ਹੋਏਗੀ, ਬੈਠੀ ਹੋਏਗੀ। ਆਓ ਇੱਕ ਸ਼ਬਦ ਹੋਰ ਪੜ੍ਹ ਕੇ ਉਸ ਤੋਂ ਪ੍ਰੰਤ ਸਮਾਪਤ ਵੀ ਕਰਾਂਗੇ ਜੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦੀ। ਸਾਰੇ ਰਲ ਕੇ ਇਸ ਪਾਵਨ ਸ਼ਬਦ ਨੂੰ ਪੜ੍ਹੀਏ।

ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ ਸਾਰੇ ਪ੍ਰਬੰਧਕ ਸਾਹਿਬਾਨ ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਸ ਉਪਾਗ ਅਵਸਰ ਪ੍ਰਾਪਤ ਹੋਇਆ ਹੈ ਜੀ ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਕੱਲ ਦੁਪਹਿਰ ਦੇ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸ ਰਹੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਤਾਰੀ ਭੇਖਾਰੀ ਜੀਓ, ਮੈਂ ਕਿਆ ਮਾਂਗੋ ਕ੍ਰਿਸ਼ਨ ਨਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਰਬੰਦ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਨੂੰ ਬੜੇ ਰਸਮੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ, ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ, ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਕੁ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ, ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ